Assalamualaikum and Assalamualaikum. ਸਾਰੇ ਭੈਣਾਂ ਅਤੇ ਭਰਾਵਾਂ ਨੂੰ, ਸਾਰੇ ਯਾਰਾਂ ਨੂੰ, ਸਾਰੇ ਦਿਲਦਾਰਾਂ ਨੂੰ, ਸਾਰੇ ਮਿੱਠੜੇ ਮਨ ਠਾਰਾਂ ਨੂੰ ਅਸਲਾਮੁਅਲੈਕੁਮ, ਸਤਿ ਬਿਸਮਿਲ੍ਲਾ ਅਤੇ ਜੀ ਆਇਆਂ ਨੂੰ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਖੁਸ਼ਬਾਸ਼ ਹੋ, ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ। ਵੈਸੇ ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ, ਅੱਲਾਹ ਪਾਕ ਦਾ ਕਰਮ ਹੈ ਅਤੇ ਸੱਤੇ ਖੈਰੀ ਨੇ। ਮੈਨੂੰ ਆਖਦੇ ਨੇ ਗੁਲਾਮ ਅਲੀ ਜਾਵੇਦ, ਔਰ ਮੈਂ ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਾ। ਤੁਹਾਡਾ ਮੇਰਾ ਸਾਥ ਰਹਿਣਾ ਹੈ ਹੁਣ ਤੋਂ ਲੱਗ ਕੇ ਪੂਰੇ 3 ਵਜੇ ਤੱਕ, ਔਰ 3 ਵਜੇ ਤੱਕ ਗੱਲਾਂ ਹੋਣੀਆਂ ਨੇ। ਯਾਰਾਂ ਦੀਆਂ, ਦਿਲਦਾਰਾਂ ਦੀਆਂ, ਮਿੱਠੜੇ ਮਨ ਠਾਰਾਂ ਦੀਆਂ। ਕੁਝ ਗੱਲਾਂ ਆਰ ਦੀਆਂ, ਕੁਛ ਬਾਹਰ ਦੀਆਂ, ਕੁਛ ਇਨਕਾਰ ਦੀਆਂ, ਕੁਛ ਇਕਰਾਰ ਦੀਆਂ। ਲਓ ਜੇ ਤੁਹਾਡਾ ਵੀ ਦਿਲ ਅਗਰ ਕਰੇ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਅਤੇ ਬਿਸਮਿਲ੍ਲਾ ਆਖਸਾਂ, ਜੀ ਆਇਆਂ ਨੂੰ ਆਖਸਾਂ, ਪਾਖੈ ਰਾਗ ਲਿਆ ਆਖਸਾਂ। ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਤਰੀਕਾ ਅੱਜ ਇੱਕ ਜਿਹੜਾ ਹੈ ਉਹ ਤਾਂ ਕੋਈ ਨਹੀਂ, ਚਲੋ ਉਸ 'ਤੇ ਮਾਜ਼ਰਾ, ਤੋਂ ਤੁਹਾਡਾ ਮੇਰਾ ਵੱਸ ਸਾਰਿਆਂ ਦਾ ਨਹੀਂ ਚੱਲਦਾ, ਬਾਰਿਸ਼ਾਂ ਦਾ ਮੌਸਮ ਹੈ ਅਤੇ ਟੈਲੀਫੋਨ ਦੀ ਲਾਈਨ ਹੋ ਗਈ ਹੈ ਖਰਾਬ। ਲੇਕਿਨ ਦੋ ਤਰੀਕੇ ਜਿਹੜੇ ਨੇ ਉਹ ਅਜੇ ਵੀ ਮੌਜੂਦ ਨੇ, ਦੋਵੇਂ ਚਸਦਾਰ ਨੇ, ਬੰਦਾ ਗੱਲ ਕਰ ਸਕਦਾ। ਪਹਿਲਾ ਤਰੀਕਾ ਕਿ ਤੁਸੀਂ ਫੇਸਬੁੱਕ ਦੇ ਪੇਜ 'ਤੇ ਆ ਕੇ ਮੇਰੇ ਪ੍ਰੋਗਰਾਮ 'ਤੇ ਤੁਸੀਂ ਕਮੈਂਟ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਪ੍ਰੋਗਰਾਮ ਕਿਵੇਂ ਪਿਆ ਲੱਗਦਾ। ਔਰ ਫੇਸਬੁੱਕ 'ਤੇ ਆਉਣ ਦਾ ਤਰੀਕਾ ਹੈ ਕਿ ਤੁਸੀਂ ਜਾਣਾ ਹੈ ਫੇਸਬੁੱਕ ਦੇ ਪੇਜ 'ਤੇ, ਸਰਚ ਆਪਸ਼ਨ ਵਿੱਚ ਸਰਚ ਕਰਨਾ ਹੈ FM 101 ਲਾਹੌਰ। ਜਿੱਦਾਂ ਫੇਸਬੁੱਕ ਦੇ ਸਰਚ ਆਪਸ਼ਨ ਵਿੱਚ 101 ਲਾਹੌਰ ਸਰਚ ਕਰ ਲਓਗੇ, ਉਹ ਅਫੀਸ਼ੀਅਲ ਪੇਜ ਓਪਨ ਹੋਏਗਾ, ਅਤੇ ਉੱਥੇ ਆਰਜੇ ਗੁਲਾਮ ਅਲੀ ਜਾਵੇਦ ਦੀ, ਯਾਨੀ ਮੇਰੀ ਤਸਵੀਰ ਲੱਗੀ ਹੋਣੀ ਹੈ। ਉਸ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ ਹੈ, ਉੱਥੇ ਤੁਸੀਂ ਕਮੈਂਟਸ ਕਰਕੇ ਦੱਸਣਾ ਹੈ ਪ੍ਰੋਗਰਾਮ ਕਿਵੇਂ ਪਿਆ ਲੱਗਦਾ, ਜਾਂ ਕੋਈ ਗੱਲ ਕਰਨੀ ਹੈ ਅਤੇ ਉਹ ਤੁਸੀਂ ਮੇਰੇ ਨਾਲ ਕਰ ਲੈਣੀ ਹੈ। ਦੂਆ ਤਰੀਕਾ ਇਹਨੇ ਕਿ ਤੁਸੀਂ ਮੈਨੂੰ ਮੈਸੇਜ ਕਰਨਾ ਹੈ, ਔਰ ਮੈਸੇਜ ਕਰਨ ਵਾਸਤੇ ਤੁਸੀਂ ਜਾਣਾ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ, ਜਿੱਥੇ ਅਸੀਂ ਮੈਸੇਜ ਲਿਖਣੇ ਆਏ ਨਾ, ਉੱਤੇ ਮੈਸੇਜ ਟਾਈਪ ਜਦੋਂ ਕਰਨਾ ਹੈ ਤਾਂ ਸਭ ਤੋਂ ਪਹਿਲੇ ਜੋ ਟਾਈਪ ਕਰਨਾ ਹੈ ਉਹ 101, ਯਾਨੀ 101, 101 ਇਹ ਟਾਈਪ ਕਰਨਾ। ਇਹਦਾ ਮਤਲਬ ਹੈ ਕਿ FM 101 'ਤੇ ਮੈਸੇਜ ਕਰ ਰਹੇ ਹੋ। ਜਦੋਂ 101 ਟਾਈਪ ਕਰੋਗੇ, ਉਸ ਤੋਂ ਬਾਅਦ ਸਪੇਸ ਦੇਣਾ, ਆਪਣਾ ਪਿਆਰਾ ਸੋਹਣਾ ਨਾਂ ਲਿਖਣਾ, ਆਪਣੀਆਂ ਨਫੀਸ ਜੀਆਂ ਉਂਗਲੀਆਂ ਨਾਲ ਮੈਸੇਜ ਲਿਖਣਾ ਜਿਹੜਾ ਕੁਛ ਤੁਸੀਂ ਕਹਿਣਾ ਚਾਹ ਰਹੇ ਹੋ, ਔਰ ਉਹਨੂੰ ਸੈਂਡ ਕਰ ਦੇਣਾ 4471, ਯਾਨੀ 4471।

ਜਿਹੜੇ ਜਾ ਰਹੇ ਨੇ ਅੱਲਾਹ ਪਾਕ ਉਹਨਾਂ ਨੂੰ ਖੈਰੋ ਖੈਰੀਅਤ ਨਾਲ ਮੰਜ਼ਿਲ ਮਕਸੂਦ 'ਤੇ ਪਹੁੰਚਾਵੇ, ਔਰ ਜਿਹੜੇ ਆ ਰਹੇ ਨੇ ਉਹਨਾਂ ਨੂੰ ਮੈਂ ਆਖਦਾ ਵੈਲਕਮ ਦਾਤਾ ਦੀ ਨਗਰੀ ਤੂੰ ਖੁਸ਼ ਆਮਦੀ। ਮੌਸਮ ਤੁਹਾਨੂੰ ਪਤਾ ਹੈ ਕਿ ਮੌਸਮ ਦੀਆਂ ਆਪਣੀਆਂ ਅੰਗੜਾਈਆਂ ਨੇ, ਆਪਣੀਆਂ ਅਦਾਵਾਂ ਨੇ, ਔਰ ਮੌਸਮ ਦੀਆਂ ਆਪਣੀਆਂ ਸ਼ਰਾਰਤਾਂ ਨੇ। ਇਸ ਮੌਸਮ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਅਸਾਂ ਆਪ ਨਿਭਾਉਣੀਆਂ ਨੇ, ਜਿਹਦੇ ਵਿੱਚ ਸੁਸਤੀ ਨਹੀਂ ਕਰਨੀ, ਜਿਹਦੇ ਵਿੱਚ ਕੁਤਾਹੀ ਨਹੀਂ ਕਰਨੀ, ਜਿਹਦੇ ਵਿੱਚ ਕਿਸੇ ਹੋਰ 'ਤੇ ਨਤੀਜਾ ਨਹੀਂ ਛੋੜਨਾ, ਬਲਕਿ ਅਸਾਂ ਖੁਦ ਕਰਨਾ ਹੈ। ਉਹ ਕੀ ਕਰਨਾ ਹੈ ਉਹ ਮੈਂ ਤੁਹਾਨੂੰ ਜ਼ਰੂਰ ਦੱਸਦਾ, ਲੇਕਿਨ ਉਸ ਤੋਂ ਪਹਿਲੇ ਇੱਕ ਸੋਹਣਾ ਜਿਹਾ ਗੀਤ ਤੁਹਾਡੇ ਨਾਵੇਂ ਕਰਦਾ ਜਾਵਾਂ। ਤੁਸੀਂ ਲਿਖੋ ਮੈਸੇਜ, ਤੁਸੀਂ ਲਿਖੋ ਆਪਣੀ ਗੱਲਬਾਤ, ਔਰ ਸੈਂਡ ਕਰੋ।

ਲਓ ਜੀ, ਬਹੁਤ ਸਾਰੇ ਮੇਰੇ ਸੋਹਣੇ ਅਤੇ ਮਨਮੋਹਣੇ ਲਿਸਨਰ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ, ਉਹਨਾਂ ਦਾ ਸ਼ੁਕਰੀਆ, ਮਿਹਰਬਾਨੀਆਂ ਕਿ ਉਹ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਔਰ ਆਪਣੇ ਸ਼ਮੂਲੀਅਤ ਦਾ ਜਿਹੜਾ ਹੈ ਇਜ਼ਹਾਰ ਉਹ ਵੀ ਕਰਦੇ ਪਏ ਨੇ, ਉਹਨਾਂ ਦਾ ਬਹੁਤ ਸ਼ੁਕਰੀਆ। ਅੱਲਾ ਪਾਕ ਖੁਸ਼ ਰੱਖੇ, ਵਸਦੇ ਰਹੋ, ਸਲਾਮਤ ਰਹੋ, ਆਬਾਦ ਰਹੋ। ਗੱਲ ਹੁੰਦੀ ਪਈ ਆ ਇਤਿਹਾਤੀ ਤਦਾਬੀਰ ਦੀ, ਔਰ ਉਹ ਵੀ ਬਾਰਿਸ਼ਾਂ ਦੇ ਮੌਸਮਾਂ ਦੇ ਵਿੱਚ, ਅਤੇ ਪਹਿਲੀ ਤਾਂ ਫੁਰਸਤ 'ਚ ਅਸੀਂ ਇਹ ਕੰਮ ਕਰਨਾ ਕਿ ਸਾਡੇ ਘਰ ਦੀ ਜਿਹੜੀ ਛੱਤ ਹੈ ਉਹਦੇ ਉੱਤੇ ਕਿਧਰੇ ਵੀ ਪਾਣੀ ਨਾ ਰੁਕਿਆ ਹੋਇਆ, ਅਸੀਂ ਘਰ ਦੀ ਛੱਤ ਨੂੰ ਸਾਫ਼ ਕਰਨਾ ਹੈ ਅਤੇ ਹੁਣੇ ਕਰਨਾ। ਇਹ ਨਾ ਹੋਵੇ ਕੋਈ ਦਰੱਖਤਾਂ ਦੇ ਪੱਤੇ, ਕੋਈ ਛਾਪਰ, ਕੋਈ ਕਾਗਜ਼ ਜਾਂ ਕੋਈ ਹੋਰ ਚੀਜ਼ ਐਸੀ ਪਈ ਹੋਵੇ ਜਿਹਦੇ ਨਾਲ ਰੁਕਾਵਟ ਬਣਦੀ ਹੋਵੇ, ਪਾਣੀ ਰੁਕਦਾ ਹੋਵੇ। ਅਗਰ ਪਾਣੀ ਰੁਕਾ ਤਾਂ ਅੱਲਾ ਨਾ ਕਰੇ, ਅੱਲਾ ਨਾ ਕਰੇ ਉਹ ਛੱਤ ਦੇ ਵਿੱਚ ਸਿਮਦਾ ਰਾਸੀ, ਅਤੇ ਉਹਦੇ ਦੋ ਖਤਰੇ ਹੋ ਸਕਦੇ ਨੇ। ਇੱਕ ਤਾਂ ਘਰ ਗਿਰਾਉਣ ਦਾ ਖਦਸ਼ਾ ਹੋ ਸਕਦਾ ਹੈ, ਛੱਤ ਗਿਰਾਉਣ ਦਾ ਖਦਸ਼ਾ ਹੋ ਸਕਦਾ, ਦੂਜਾ ਇਹ ਕਿ ਉਹਨਾਂ ਦੀਵਾਰਾਂ ਦੇ ਵਿੱਚ ਕਰੰਟ ਆਉਣ ਦਾ ਖਦਸ਼ਾ ਵੀ ਹੋ ਸਕਦਾ, ਅਤੇ ਅਸੀਂ ਇਹਤਿਆਤ ਕਰਨੀ ਹੈ। ਇਹ ਕੰਮ ਨਹੀਂ ਕਰਨਾ, ਅਸੀਂ ਫੌਰੀ ਆਪਣੀ ਘਰ ਦੀਆਂ ਜਿਹੜੀਆਂ ਛੱਤਾਂ ਨੇ ਉਹਨਾਂ ਨੂੰ ਅਸੀਂ ਜਾ ਕੇ ਹੁਣੇ ਸਾਫ਼ ਕਰ ਲਈਏ, ਅਗਰ ਅਸੀਂ ਨਹੀਂ ਕੀਤੀਆਂ ਤਾਂ। ਅੱਛਾ, ਅਗਰ ਕਰ ਲਈਆਂ ਤਾਂ ਅਸੀਂ ਬੜੇ ਗੈਰ ਮੁਹਤਾਤ ਹੋ ਗਏ, ਬੇਫਿਕਰ ਹੋ ਗਏ ਕਿ ਹੁਣ ਸਾਨੂੰ ਕੋਈ ਮਸਲਾ ਨਹੀਂ, ਅਸੀਂ ਵੇਖਣਾ ਦੁਬਾਰਾ ਕੋਈ ਚੀਜ਼ ਅੰਧੇਰੀ ਨਾਲ, ਹਵਾ ਨਾਲ ਆ ਸਕਦੀ ਹੈ ਜਾਂ ਕੋਈ ਐਸੀ ਚੀਜ਼ ਹੈ ਜਿਹੜੀ ਰੁਕਾਵਟ ਬਣ ਸਕਦੀ ਹੈ ਪਾਣੀ ਦੀ ਤਰਸੀਲ ਦਾ, ਅਤੇ ਉਹਨੂੰ ਅਸੀਂ ਹਟਾਉਣਾ, ਦੁਬਾਰਾ ਜਾ ਕੇ ਅਸਾਂ ਜ਼ਰੂਰ ਵੇਖਣਾ। ਐਸੇ ਮੌਸਮ ਦੇ ਵਿੱਚ ਤਾਂ ਵੈਸੇ ਵੀ ਅਸੀਂ ਛੱਤ 'ਤੇ ਚੜ੍ਹਦੇ ਹਾਂ, ਲੇਕਿਨ ਇਹ ਕੰਮ ਜਿਹੜਾ ਅਸਾਂ ਜ਼ਰੂਰ ਕਰਨਾ। ਦੂਆ ਇੱਕ ਗੱਲ ਪੱਲੇ ਬੰਨ ਲਓ, ਬਿਲਕੁਲ ਐਂ ਜਿਵੇਂ ਬੰਦਾ ਆਪਣੇ ਆਪ 'ਤੇ ਵਾਜਿਬ ਨਹੀਂ ਕਰ ਲੈਂਦਾ, ਇੰਝ ਕਰ ਲੈਣੀ ਹੈ ਉਹ ਇਹ ਆਪਣੇ ਵਾਸਤੇ ਅਤੇ ਆਪਣੇ ਬੱਚਿਆਂ ਦੇ ਵਾਸਤੇ ਇਸ ਬਰਸਾਤੀ ਮੌਸਮ ਦੇ ਵਿੱਚ, ਇਸ ਬਰਸਾਤ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਵਸਦੀ ਬਾਰਿਸ਼ ਦੇ ਵਿੱਚ ਘਰੋਂ ਬਾਹਰ ਨਹੀਂ ਨਿਕਲਣਾ। ਅਗਰ ਨਿਕਲਾਂ, ਕੋਈ ਬੜੀ ਮਜਬੂਰੀ ਹੈ, ਕੋਈ ਬੜੀ ਮਜਬੂਰੀ ਹੈ, ਤਾਂ ਫਿਰ ਕੋਸ਼ਿਸ਼ ਕਰਨੀ ਹੈ ਸੁੱਕੀ ਥਾਂ ਤੋਂ ਗੁਜ਼ਰਨਾ ਹੈ, ਅਤੇ ਜਿਹੜੇ ਹਨ ਆਪਣਾ ਖੰਭੇ ਬਿਜਲੀ ਦੇ ਜਾਂ ਟੈਲੀਫੋਨ ਦੇ, ਅਸੀਂ ਅਮੂਮਨ ਤਸੱਵਰ ਕਰਦੇ ਹਾਂ ਕਿ ਜਿਹੜਾ ਟੈਲੀਫੋਨ ਦਾ ਖੰਭਾ ਉਹਦਾ ਕੋਈ ਪ੍ਰੋਬਲਮ ਨਹੀਂ, ਟੈਲੀਫੋਨ ਦੇ ਖੰਭਿਆਂ ਦੇ ਵਿੱਚ ਕਰੰਟ ਆਉਣ ਦੇ ਜ਼ਿਆਦਾ ਚਾਂਸ ਹਨ ਬਾ ਨਿਸਬਤ ਦੋਵਾਂ ਦੇ, ਕਿਉਂਕਿ ਦੂਜੇ ਪਾਸੇ ਤਾਂ ਜ਼ਿਆਦਾ ਇਹਤਿਆਤੀ ਤਦਾਬੀਰਾਂ ਕੀਤੀਆਂ ਹੋਈਆਂ ਹੁੰਦੀਆਂ। ਸੋ ਅਸੀਂ ਖੰਭਿਆਂ ਦੇ ਬਿਲਕੁਲ ਨੇੜਿਓਂ ਨਹੀਂ ਲੱਗਣਾ, ਕੁਝ ਦਾ ਕੁਝ ਹੋ ਜਾਵੇ, ਔਰ ਖੰਭਿਆਂ ਦੇ ਆਸ ਪਾਸ ਜਿਹੜਾ ਪਾਣੀ ਖੜਾਉਂਦਾ ਉਹਦੇ ਵਿੱਚ ਵੀ ਪੈਰ ਨਹੀਂ ਰੱਖਣਾ। ਇਹ ਤੁਸੀਂ ਆਪਣੇ ਲਈ ਕਰ ਲਓ, ਆਪਣੇ ਬੱਚਿਆਂ ਨੂੰ ਸਮਝਾ ਸਿਖਾ ਲਓ, ਆਪਣੇ ਜਿਹੜੇ ਪਿਆਰੇ ਨੂੰ ਉਹਨਾਂ ਨੂੰ ਸਮਝਾ ਸਿਖਾ ਲਓ, ਇਸ 'ਤੇ ਅਸਾਂ ਪੱਕਾ ਪੱਕਾ ਪੱਕਾ ਅਮਲ ਕਰਨਾ। ਦੂਜਾ, ਕਿਧਰੇ ਤਾਰਾਂ ਡਿੱਗੀਆਂ ਪਈਆਂ ਉਹਨਾਂ ਤੋਂ ਅਵੋਇਡ ਕਰਨਾ, ਜਾਂ ਐਸਾ ਸੋਚ, ਐਸਾ ਬੋਰਡ ਜਿੱਥੇ ਬਾਰਿਸ਼ ਦਾ ਪਾਣੀ ਪੰਬਦਾ ਰਿਹਾ, ਜਾਂ ਤੁਹਾਡਾ ਹੱਥ ਗਿੱਲਾ ਹੈ, ਜਾਂ ਤੁਹਾਡਾ ਜਿਸਮ ਗਿੱਲਾ ਹੈ, ਜਾਂ ਕੱਪੜੇ ਗਿੱਲੇ ਨੇ, ਅਤੇ ਉਸ ਬੋਰਡ ਨੂੰ, ਉਸ ਸੋਚ ਨੂੰ ਵੀ ਹੱਥ ਨਹੀਂ ਲਾਉਣਾ। ਇਹ ਨਾ ਹੋਵੇ ਕਿ ਅੱਲਾ ਨਾ ਕਰੇ, ਅੱਲਾ ਨਾ ਕਰੇ ਕੋਈ ਸਾਡੇ ਲਈ ਪ੍ਰੋਬਲਮ ਬਣੇ। ਅਤਾ ਉਲਾ ਈਸਾ ਖੇਲ ਵੀ ਸਾਨੂੰ ਇਸ ਮੌਸਮ ਦੇ ਵਿੱਚ ਇਕੱਲਿਆਂ ਨਹੀਂ ਛੱਡਦੇ, ਬਲਕਿ ਰਹਿੰਦੇ ਨੇ ਸਾਡੇ ਨਾਲ ਨਾਲ, ਅਤੇ ਅਤਾ ਉਲਾ ਈਸਾ ਖੇਲ ਵੀ ਤੋਂ ਪੁੱਛਦੇ ਹਾਂ ਕਿ ਉਹ ਇਸ ਮੌਸਮ ਦੇ ਬਾਰੇ ਕੀ ਕਹਿੰਦੇ ਨੇ।

ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਪਹਿਲੇ ਸ਼ਾਮਿਲ ਹੋਏ ਨੇ ਜਮਾਲ ਬਾਈ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜਮਾਲ ਬਾਈ, ਤੁਹਾਡਾ ਬੜਾ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਟਾਈਮ ਕੱਢਿਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਮੁਹੱਬਤਾਂ ਦਾ ਇਜ਼ਹਾਰ ਕੀਤਾ, ਚਾਹਤਾਂ ਦਾ ਇਜ਼ਹਾਰ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਸ ਤੋਂ ਬਾਅਦ ਰਜ਼ਾ ਚੌਧਰੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਰਜ਼ਾ ਬਾਈ ਨੇ ਸਾਰਿਆਂ ਨੂੰ ਸਲਾਮ ਆਖਿਆ, ਦੁਆਵਾਂ ਦਿੱਤੀਆਂ ਨੇ ਔਰ ਮੌਸਮ ਨੂੰ ਪਸੰਦ ਕੀਤਾ। ਅੱਜ ਤੁਸੀਂ ਗੁਜ਼ਾਰਾ ਕਰਨਾ 4471 ਦੇ ਮੈਸੇਜ 'ਤੇ, ਅਤੇ 4471 'ਤੇ ਮੈਸੇਜ ਕੀਤਾ ਮੁਹੰਮਦ ਨਵਾਜ਼ ਨੇ। ਮੁਹੰਮਦ ਨਵਾਜ਼ ਰਾਵੀਆਂ ਰੋਡ ਲਾਹੌਰ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ, ਆਖਿਆ ਅਲੀ ਭਾਈ ਕਿਆ ਹਾਲ ਹੈ, ਆਪਕਾ ਸ਼ੋਅ ਹਮੇਸ਼ਾ ਕੀ ਤਰ੍ਹਾਂ ਆਜ ਵੀ ਜ਼ਬਰਦਸਤ ਹੈ, ਸਲਾਮ ਟੂ ਆਲ। ਔਰ ਮੇਰਾ ਇੱਕ ਗਾਣਾ ਲਗਾ ਦੇ, ਇਸਾ ਖੇਲਵੀ ਕੀ ਆਵਾਜ਼ ਹੈ, ਇਹ ਖਾਲੀ ਦਿਲ ਦਾ ਮਕਾਨ ਤੇਰੇ ਲਈ। ਨਵਾਜ਼ ਬਾਈ ਸ਼ੁਕਰੀਆ, ਮਿਹਰਬਾਨੀਆਂ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਹੁਕਮ ਸੀ ਰੱਖੀ, ਅਤੇ ਕੋਸ਼ਿਸ਼ ਕਰਦਾ ਗੀਤ ਲੱਭਦਾ, ਅਗਰ ਮਿਲ ਜਾਂਦਾ ਤਾਂ ਜ਼ਰੂਰ ਚਲਾਈਨਾ। ਲਓ ਜੀ, ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਸੋਹਣੇ ਮਨ ਮੋਹਣੇ ਸੁਣਦੇ ਪਏ ਨੇ ਪ੍ਰੋਗਰਾਮ, ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਆਪਣੀਆਂ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ, ਚਾਹਤਾਂ ਦਾ ਇਜ਼ਹਾਰ ਕੀਤਾ ਨੇ, ਨਾਲ ਦੱਸਿਆ ਨੇ ਕਿ ਅਸੀਂ ਪ੍ਰੋਗਰਾਮ ਸੁਣਦੇ ਪਏ ਹਾਂ, ਔਰ ਸਾਡਾ ਨਾਂ ਵੀ ਲਵੋ ਭੁੱਲ ਨਾ ਜਾਇਆ। ਜਨਾਬ ਮੋਹਤਰਮ ਉਸਤਾਦ ਮੀਆਂ ਫਾਰੂਕ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਰਾਜਗੜ੍ਹ ਤੋਂ, ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ ਫਾਰੂਕ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਮੀਆਂ ਫਾਰੂਕ ਜ਼ਿੰਦਾਬਾਦ, ਤੁਸੀਂ ਜਿੰਦੇ ਰਹੋ। ਅਫਤਾਬ ਉਸਤਾਦ ਮੋਹਤਰਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਫਤਾਬ ਬਾਈ ਤੁਹਾਡਾ ਕੀ ਹਾਲ ਹੈ, ਠੀਕ ਠਾਕ ਹੋ, ਖੁਸ਼ ਹੋ? ਨਾਲ ਉਹਨਾਂ ਕਹਿ ਜੀ ਚਾਚਾ ਸਲੀਮ ਵੀ ਸਾਡਾ ਪ੍ਰੋਗਰਾਮ ਸੁਣਦਾ ਪਿਆ, ਔਰ ਚਾਚਾ ਸਲੀਮ ਦੇ ਜ਼ੇਰੇ ਨਿਗਰਾਨੀ ਅਸੀਂ ਸਾਰੇ ਜਿਹੜੇ ਹੈ ਉਹ ਕੰਮ ਕਰ ਰਹੇ ਹਾਂ। ਉਹ ਬਈ ਕੀ ਕੰਮ ਕਰ ਰਹੇ ਹੋ ਵੀ ਮੈਨੂੰ ਦੱਸੋ ਨਾ, ਤੁਸੀਂ ਐਵੇਂ ਆਖਿਆ ਕੰਮ ਕਰ ਰਹੇ ਹੋ, ਕੋਈ ਖਾਣ ਪੀਣ ਦਾ ਕੰਮ ਕਰ ਰਹੇ ਹੋ ਤਾਂ ਮੈਨੂੰ ਦੱਸੋ, ਮੈਂ ਤੁਹਾਡੇ ਕੋਲ ਆਪਣਾ ਅਤੇ ਐਵੇਂ ਮਿੰਟ ਦੇ ਵਿੱਚ ਅਪੜਾਂ। ਵਕਾਰ ਸਿੰਘ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਵਕਾਰ ਸਿੰਘ ਜੀ ਆਖਦੇ ਨੇ ਜਨਾਬ ਸਿੰਧੀ ਟੋਪੀ ਤੁਹਾਡੇ ਲਈ ਗਿਫਟ ਰੱਖੇ ਹੋਇਆ, ਕਦੀ ਮਿਲ ਸੋ ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹ ਗਿਫਟ ਦੇਵਣਾ। ਵਕਾਰ ਸਿੰਘ ਜੀ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਲੀ ਸਕਲੈਨ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ, ਦਿਲ ਸੈਂਡ ਕੀਤਾ ਨੇ ਅਲੀ ਸਕਲੈਨ, ਬਹੁਤ ਸ਼ੁਕਰੀਆ। ਉਹਨਾਂ ਦੇ ਨਾਲ ਅਲੀ ਹਮਜ਼ਾ ਵੀ ਬੈਠੇ ਨੇ, ਪ੍ਰੋਗਰਾਮ ਸੁਣਦੇ ਪਏ ਨੇ। ਅਲੀ ਹਮਜ਼ਾ ਤੁਹਾਡਾ ਕੀ ਹਾਲ ਹੈ, ਠੀਕ ਠਾਕ ਹੋ, ਖੁਸ਼ ਹੋ? ਲਓ ਜਨਾਬ, ਮੇਰਾ ਸੋਹਣਾ ਅਤੇ ਮਨ ਮੋਹਣਾ ਬਿਰਾ ਮਹਿਰ ਅਤੀਕ ਚੈਂਪੀਅਨ, ਵਾਹ ਜੀ ਵਾਹ ਮਾਰ ਅਤੀਕ ਚੈਂਪੀਅਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ, ਹੱਸਦੇ ਪਏ ਨੇ, ਮੁਸਕਰਾਉਂਦੇ ਪਏ ਨੇ, ਔਰ ਆਪਣੀਆਂ ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ। ਮਾਸਟਰ ਨਸੀਮ ਉਰਫ ਬੋਬਾ, ਸਰ ਜੀ ਕੀ ਹਾਲ ਹੈ, ਨਸੀਮ ਸਾਹਿਬ ਠੀਕ ਹੋ, ਖੁਸ਼ ਹੋ? ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ, ਹੱਸਦੇ ਪਏ ਨੇ, ਮੁਸਕਰਾਉਂਦੇ ਪਏ ਨੇ, ਔਰ ਆਪਣੀਆਂ ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ। ਮਾਸਟਰ ਨਸੀਮ ਉਰਫ ਬੋਬਾ।

0: Sona llegit. Ajà. Ajà. ਤੱਕ ਮੌਸਮ ਕੀ ਪਿਆ ਕਹਿੰਦਾ ਏ
1: ਕੁਝ ਸਮਝ ਮੇਰੀ ਮਜਬੂਰੀ ਅਗਲਾ ਨੌਕਰੀ ਤੇਰੀ ਨੂੰ ਮੇਰੇ ਲਈ ਕਰ ਜ਼ਰੂਰ
0: ਕਿਉਂ ਭਾਈ ਜਮਾਲ ਭਾਈ ਕਿਵੇਂ

ਲਓ ਜੀ, ਲਤੀਫ ਮੁਗਲ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਲਤੀਫ ਮੁਗਲ ਜਨਾਬ ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਐਡਮਨ ਨੇ, ਔਰ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਪਏ ਨੇ ਜੀ ਹੋ ਜਾ ਮੌਸਮ ਹੈ, ਉਹ ਜੋ ਪ੍ਰੋਗਰਾਮ ਪੇ ਕਰਦੇ ਹੋ, ਥਕਾਵਟ ਸਾਡੀ ਤੁਸੀਂ ਖਤਮ ਕਰ ਦਿੱਤੀ ਹੈ ਅਤੇ ਬੜੀ ਚਸ ਆਈ ਹੈ, ਜਿਵੇਂ ਤੁਹਾਡਾ ਇੰਤਜ਼ਾਰ ਹੁੰਦਾ ਪ੍ਰੋਗਰਾਮ ਵੀ ਤੁਸੀਂ ਐਵੇਂ ਕਰਦੇ ਹੋ ਅਤੇ ਸਾਨੂੰ ਸਕੂਨ ਆ ਜਾਂਦਾ। ਬਹੁਤ ਸ਼ੁਕਰੀਆ ਭਾਈ, ਬੜੀਆਂ ਮਿਹਰਬਾਨੀਆਂ ਮੁਗਲ ਸਾਹਿਬ, ਤੁਸੀਂ ਖੁਸ਼ ਰਹੋ, ਆਬਾਦ ਰਹੋ, ਔਰ ਲਤੀਫ ਮੁਗਲ ਆਪਣੀਆਂ ਮੁਹੱਬਤਾਂ ਚਾਹਤਾਂ ਦਾ ਇਜ਼ਹਾਰ ਕਰਦੇ ਨੇ, ਸਾਡੇ ਨਾਲ ਸ਼ਾਮਿਲ ਹੁੰਦੇ ਨੇ। ਮਿਹਰਬਾਨੀਆਂ ਰਿਆਜ਼ 18 ਤਾਰੀਖ ਜੰਗ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਰਿਆਜ਼ ਭਾਈ, ਹਮੇਸ਼ਾ ਤੁਹਾਨੂੰ ਮੈਂ ਜਨਾਬ ਤਨਜ਼ ਕੀਤੀ ਰੱਖਦਾ, ਮਜ਼ਾਕ ਕੀਤੀ ਰੱਖਦਾ। ਅੱਜ ਤੁਹਾਡੇ ਕੋਲ ਪੁੱਛਣਾ, ਖੈਰ ਖਰੀ ਹੈ ਤਹਿਨਾ, ਕਿਉਂਕਿ ਸੈਲਾਬ ਆਇਓ ਨੇ ਅਤੇ ਤੁਸੀਂ ਦੋ ਕਿਨਾਰਿਆਂ ਦੇ ਕੰਢੇ ਦੇ ਉੱਤੇ ਬੈਠੇ ਹੋ, ਯਾਨੀ ਕਿ ਉਹਨਾਂ ਦੇ ਬਿਲਕੁਲ ਦਰਿਆਵਾਂ ਦੇ ਕਿਨਾਰੇ 'ਤੇ ਬੈਠੇ ਹੋ, ਔਰ ਉਹ ਹੈ ਚਨਾਬ ਅਤੇ ਜੇਹਲਮ, ਉਹ ਦੋ ਦਰਿਆ ਜਿੱਥੇ ਇਕੱਠੇ ਹੁੰਦੇ ਨੇ, ਰਿਆਜ਼ ਬਈ ਰਹਿੰਦੇ ਨੇ ਉੱਥੇ, ਅਤੇ ਸੈਲਾਬ ਸ਼ਿਲਾਬ ਵੀ ਆਇਓ ਹੈ। ਕੀ ਪੁਜ਼ੀਸ਼ਨ ਹੈ ਭਾਈ, ਖੈਰ ਖਰੀਅਤ ਹੈ? ਸਾਨੂੰ ਜ਼ਰਾ ਜ਼ਰੂਰ ਦੱਸਿਆ ਕਿ ਹਾਲ ਅਹਿਵਾਲ ਤੁਹਾਡੇ ਕੋਲ ਕੀ ਨੇ। ਅੱਲਾ ਪਾਕ ਆਪਣੇ ਹਿਫਜ਼ ਓ ਅਮਾਨ ਦੇ ਵਿੱਚ ਰੱਖੇ।

ਨੂੰ ਅਗਲਾ ਗੀਤ ਜਿਹੜਾ ਹੈ ਮੈਂ ਡੈਡੀਕੇਟ ਕਰਨਾ ਸਾਰੀਆਂ ਖਵਾਤੀਨ ਨੂੰ ਔਰ ਕਰਨਾ ਹੈ ਤੁਹਾਨੂੰ ਪਤਾ ਆਪੀ ਦੇ ਤਰਫੋਂ ਫਰੀ ਆਪੀ ਆਖਦੇ ਹੁੰਦੇ ਨੇ ਕਿ ਖਵਾਤੀਨ ਦੇ ਨਾਵੇਂ ਇਹ ਗੀਤ ਜ਼ਰੂਰ ਤੁਸੀਂ ਡੈਡੀਕੇਟ ਕਰਨਾ ਹੁੰਦਾ ਅਗਲਾ ਗੀਤ ਜਨਾਬ ਸਾਰੀ ਖਵਾਤੀਨ ਦੇ ਨਾਵੇਂ ਕਰਾਂਗਾ ਲੇਕਿਨ ਉਸ ਤੋਂ ਪਹਿਲੇ ਪੁੱਛਾਂਗਾ ਇੱਕ ਕੰਮ ਕਰੋ ਆਪਣੀਆਂ ਮਾਵਾਂ ਭੈਣਾਂ ਨੂੰ ਆਖਸਾਂ ਕਿ ਇੱਕ ਕੰਮ ਕਰੋ ਪਲੀਜ਼ ਜ਼ਰੂਰ ਕਰਿਆ ਪਹਿਲਾ ਕੰਮ ਤਾਂ ਇਹ ਕਿ ਜਿਹੜੇ ਕਿਚਨ ਦੇ ਵਿੱਚ ਤੁਸੀਂ ਮਿਸਾਲੇ ਨਹੀਂ ਰੱਖੇ ਹੁੰਦੇ ਮੁਖਤਲਿਫ ਜਿਵੇਂ ਕਿ ਧਨੀਆ ਪਿਆ ਹੈ ਮਿਰਚਾਂ ਪਈਆਂ ਨੇ ਔਰ ਦਾਲਾਂ ਪਈਆਂ ਨੇ ਮੱਸਰ ਵਗੈਰਾ ਪਏ ਨੇ ਇਹ ਬੜੀ ਦੇਰ ਪੈ ਰਹਿਣ ਦੇ ਨਾਲ ਨਾ ਇਸ ਮੌਸਮ ਦੇ ਵਿੱਚ ਇਹਨਾਂ ਦੇ ਵਿੱਚ ਕੀੜੇ ਛੀੜੇ ਬਣ ਜਾਂਦੇ ਨੇ ਉੱਲੀ ਲੱਗ ਜਾਂਦੀ ਜਾਂ ਖਰਾਬ ਹੋ ਜਾਂਦੇ ਨੇ ਅਤੇ ਅੱਜ ਬਾਕੀ ਮਸਰੂਫੀਅਤ ਦੇ ਵਿੱਚੋਂ ਇੱਕ ਮਸਰੂਫੀਅਤ ਤੁਸੀਂ ਇਹ ਵੀ ਕੱਢਣੀ ਹੈ ਕਰਨੀ ਹੈ ਕਿ ਤੁਸੀਂ ਉਹ ਸਾਰੇ ਕਿਚਨ ਦੇ ਵਿੱਚ ਜਿਤਨੀਆਂ ਚੀਜ਼ਾਂ ਤੁਸੀਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਖੰਗਾਲਣਾ ਉਹਨਾਂ ਨੂੰ ਵੇਖਣਾ ਮਿਰਚਾਂ ਨੂੰ ਵੇਖਣਾ ਕਿ ਕੋਈ ਰੌਲਾ ਤਾਂ ਨਹੀਂ ਕੋਈ ਗੜਬੜ ਨਹੀਂ ਸਬੂਤੀਆਂ ਪਈਆਂ ਨੇ ਤਾਂ ਪਿਸੀਆਂ ਹੋਈਆਂ ਪਈਆਂ ਨੇ ਤਾਂ ਜੇ ਧੜਾ ਮੇਰਾ 'ਚ ਪਈ ਹੈ ਤਾਂ ਉਹਨਾਂ ਨੂੰ ਚੈੱਕ ਕਰ ਲੈਣਾ ਦੂਆ ਤੁਸੀਂ ਵੇਖਣਾ ਕਿ ਜਨਾਬ ਤੁਸੀਂ ਕਿੱਦਾਂ ਹੀ ਇਹ ਖੁਸ਼ਕ ਧਨੀਆ ਰੱਖਿਆ ਹੋਇਆ ਉਹ ਹਲਦੀ ਰੱਖੀ ਹੋਈ ਹੈ ਤਾਂ ਉਹ ਗਰਮ ਮਸਾਲਾ ਰੱਖਿਆ ਹੋਇਆ ਉਹ ਤਾਂ ਉਹਨੂੰ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਕਿ ਉਹਦੇ ਵਿੱਚ ਕੀ ਪੁਜ਼ੀਸ਼ਨ ਹੈ ਕਿੱਦਾਂ ਹੀ ਗੁੜ ਰੱਖਿਆ ਹੋਇਆ ਤਾਂ ਗੁੜ ਨੂੰ ਜ਼ਰੂਰ ਚੈੱਕ ਕਰ ਲੈਣਾ ਹੋਰ ਕੋਈ ਮਸਾਲੇ ਰੱਖੇ ਹੋਏ ਨੇ ਅਤੇ ਉਹਨਾਂ ਨੂੰ ਵੀ ਜ਼ਰੂਰ ਚੈੱਕ ਕਰਨਾ ਕਿ ਇਹਦੇ ਵਿੱਚ ਕੋਈ ਕੀੜੀ ਕੂੜੀ ਤਾਂ ਨਹੀਂ ਪੈਦਾ ਹੋ ਗਈ ਖਾਸ ਕਰ ਜਿਹੜਾ ਆਟਾ ਹੁੰਦਾ ਨਾ ਪਿਸਿਆ ਹੋਇਆ ਇਸ ਆਟੇ ਦੇ ਵਿੱਚ ਜ਼ਿਆਦਾ ਚਾਂਸ ਹੁੰਦੇ ਨੇ ਦੂਆ ਕਿ ਨਹੀਂ ਚਾਵਲ ਪਿਆਉਣ ਤੋਂ ਉਹਦੇ ਵਿੱਚ ਗੜਬੜ ਹੋ ਸਕਦੀ ਹੈ ਅਤੇ ਜਿਤਨੇ ਮਿਸਾਲੇ ਪਿਆਉਂਦੇ ਨੇ ਇਹਦੇ ਵਿੱਚ ਵੀ ਕੀੜੀ ਬਣ ਜਾਂਦੀ ਉੱਲੀ ਲੱਗ ਜਾਂਦੀ ਖਰਾਬ ਹੋ ਜਾਂਦਾ ਓਏ ਉੱਲੀ ਤੂੰ ਮੈਨੂੰ ਗੱਲ ਇੱਕ ਹੋਰ ਯਾਦ ਆਈ ਨੇ ਅਸੀਂ ਬੜੀ ਚਾਹਤ ਨਾਲ ਅਚਾਰ ਬਣਾਈਦੇ ਹਾਂ ਅਤੇ ਅਚਾਰ ਖਾਂਦੇ ਵੀ ਹੈ ਅਚਾਰ ਹੁੰਦਾ ਵੀ ਇਹੀ ਉਹ ਬਰਸਾਤੀ ਮੌਸਮ ਵਾਸਤੇ ਜਾਂ ਸਰਦੀਆਂ ਵਾਸਤੇ ਅਤੇ ਅਚਾਰ ਨੂੰ ਵੀ ਇੱਕ ਵਾਰੀ ਜ਼ਰੂਰ ਚੈੱਕ ਕਰ ਲਵਿਆ ਅਗਰ ਅਚਾਰ ਦੇ ਵਿੱਚ ਤੇਲ ਦੀ ਤਹਿ ਜਿਹੜੀ ਨੇ ਉਹ ਮਟੀਰੀਅਲ ਤੋਂ ਥੋੜ੍ਹੀ ਜਿਹੀ ਉੱਤੀ ਹੋਵੇ ਤਾਂ ਫਿਰ ਉੱਲੀ ਨਹੀਂ ਲੱਗਦੀ ਹੈ ਯਾਦ ਰੱਖਿਆ ਅਤੇ ਵਿੱਚ ਹੱਥ ਛੱਤ ਗੱਤਣ ਨਾਲ ਉੱਲੀਆਂ ਢੇਰ ਲੱਗਦੀਆਂ ਨੇ ਉਸ ਅਚਾਰ ਨੂੰ ਵੀ ਚੈੱਕ ਕਰ ਲੈਣਾ ਦੋ ਗੱਲਾਂ ਹੋਰ ਵੀ ਮੈਂ ਕਰਨੀਆਂ ਲੇਕਿਨ ਇਸ ਗੀਤ ਤੋਂ ਬਾਅਦ ਕਿਉਂਕਿ ਤੁਹਾਨੂੰ ਵੀ ਥੋੜ੍ਹਾ ਜਿਹਾ ਸਸਪੈਂਸ ਰਹੇ ਨਾ ਕਿ ਅਗਲੀਆਂ ਦੋ ਗੱਲਾਂ ਕਿਹੜੀਆਂ ਕਰਨੀਆਂ ਅਤੇ ਫਿਰ ਇਹ ਵੀ ਤੁਹਾਨੂੰ ਪਤਾ ਹੋਵੇ ਵੀ ਇਹ ਅਰਜੇ ਜਿਹੜਾ ਇਹਨੂੰ ਹੈ ਔਰਤਾਂ ਦੀਆਂ ਗੱਲਾਂ ਦਾ ਬੜਾ ਪਤਾ ਹੁੰਦਾ ਇਹ ਕਿੱਦਾਂ ਅੱਧੀ ਔਰਤ ਤਾਂ ਨਹੀਂ ਲਓ ਜੀ ਬਿਲਾਲ ਪਰਦੇਸੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਆਖਦੇ ਨੇ ਚਨੋੜ ਤੋਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਪ੍ਰੋਗਰਾਮ ਬਹੁਤ ਅੱਛਾ ਪਿਆ ਲੱਗਦਾ ਹੈ ਅਤੇ ਆਪਕੇ ਪ੍ਰੋਗਰਾਮ ਮੇ ਟਾਂਗੋ ਸੇ ਮਾਜ਼ੂਰ ਔਰ ਅਪਾਜ ਜਨਾਬ ਬਿਸਮਿਲਾ ਬਿਲਾਲ ਪਰਦੇਸੀ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਆਬਾਦ ਰੱਖੇ ਤੁਹਾਨੂੰ ਖੁਸ਼ੀਆਂ ਦੇਵੇ ਸੁੱਖ ਸਕੂਨ ਦੇਵੇ ਅੱਜ ਜਿਹੜੇ ਮੈਸੇਜ ਨੇ ਜਾਂ ਫਿਰ 4471 'ਤੇ ਆਉਣੇ ਜੇ ਜਾਂ ਫਿਰ ਫੇਸਬੁੱਕ 'ਤੇ ਆਉਣੇ ਟੈਲੀਫੋਨ ਦੀਆਂ ਕਾਲਾਂ ਅੱਜ ਕੋਈ ਨਹੀਂ ਇਸ ਵਜ੍ਹਾ ਤੋਂ ਮੈਂ ਤੁਹਾਨੂੰ ਟਾਈਮ ਨਾਲ ਪੈ ਦੱਸੇ ਨਾ ਪਹਿਲੇ ਪੈ ਦੱਸੇ ਨਾ ਅਤੇ ਹੁਣ ਇਹ ਗੀਤ ਜਨਾਬ ਸਾਰੀ ਖਵਾਤੀਨ ਦੇ ਨਾਵੇਂ ਅਤੇ ਇਸ ਤੋਂ ਬਾਅਦ ਖਵਾਤੀਨ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ 'ਤੇ ਵੀ ਅਸਾਂ ਗੱਲ ਕਰਨੀ ਲਓ ਤੁਸੀਂ ਸੁਣੋ ਗੀਤ ਅਤੇ ਮੈਂ ਜ਼ਰਾ ਦਿਮਾਗ ਦੀ ਜਿਹੜੀ ਤਖਤੀ ਉਹਨੂੰ ਥੋੜ੍ਹਾ ਜਿਹਾ ਹੋਰ ਹਿਲਾਵਾਂ

ਲਓ ਜੀ ਮੁੜੇ ਨਾ ਕਿਹਾ ਕਿ ਪ੍ਰੋਗਰਾਮ ਤਾਂ ਅਰਜੇ ਕਰ ਗਿਆ ਲੇਕਿਨ ਪ੍ਰੋਗਰਾਮ ਦੀ ਚੱਸ ਨਾ ਬਣਾਈ ਉਸ। ਮੇਰਾ ਦਿਲ ਹੁੰਦਾ ਕਿ ਮੈਂ ਪੂਰਾ ਹੱਕ ਅਦਾ ਕਰਾਂ, ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਆਓ ਅਤੇ ਤੁਹਾਨੂੰ ਇੱਜ਼ਤ ਵੀ ਮਹਿਸੂਸ ਹੋਵੇ, ਅਪਣਾਈਅਤ ਵੀ ਮਹਿਸੂਸ ਹੋਵੇ, ਤੁਸੀਂ ਮਹਿਸੂਸ ਵੀ ਹੋਵੋ, ਲੁਤਫਅੰਦੋਜ਼ ਵੀ ਹੋਵੋ ਔਰ ਸਕੂਨ ਵੀ ਮਹਿਸੂਸ ਕਰੋ। ਬਹਰਹਾਲ ਤੁਹਾਡਾ ਸ਼ੁਕਰੀਆ, ਤੁਸੀਂ ਤੁਹਾਡੀਆਂ ਚਾਹਤਾਂ ਮੁਹੱਬਤਾਂ ਮੇਰੇ ਨਾਲ ਪਹੁੰਚਦੀਆਂ ਪਈਆਂ ਨੇ, ਮੇਰੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਚਾਹਤਾਂ ਮੁਹੱਬਤਾਂ ਸ਼ਾਮਿਲ ਨੇ। ਹੁਣ ਚੱਲਦੇ ਹਾਂ ਫੇਸਬੁੱਕ ਵਾਲੇ ਪਾਸੇ। ਓਏ ਖੈਰਾਂ ਹੋ ਗਈਆਂ ਵੀ ਖੈਰਾਂ, ਇਸ ਟਾਈਮ ਜਿਹੜੇ ਮੈਨੂੰ ਕਮੈਂਟਸ ਸ਼ੋ ਹੋ ਰਹੇ ਨੇ, ਕੋਈ 393 ਤੋਂ ਜ਼ਿਆਦਾ ਕਮੈਂਟਸ ਹੋ ਗਏ ਨੇ ਜਿਹੜੇ ਮੇਰੇ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ। ਔਰ ਮਤਲਬ ਕਿਤਨੇ ਬੰਦਿਆਂ ਨੇ ਫਾਰਵਰਡ ਕੀਤਾ, ਜ਼ਰਾ ਥੋੜ੍ਹਾ ਜਿਹਾ ਚਸਕਾ ਲੈ ਲਵੀਏ। ਤਕਰੀਬਨ ਮੇਰੀ ਜਿਹੜੀ ਹੈ ਪੋਸਟ ਫੇਸਬੁੱਕ 'ਤੇ ਲੱਗੀ, ਕੋਈ 150 ਬੰਦੇ ਨੇ ਮੇਰੀ ਪੋਸਟ ਨੂੰ ਅੱਗੇ ਸ਼ੇਅਰ ਕੀਤਾ। ਇਹ ਵੀ ਯਕੀਨਨ ਇਹਨਾਂ ਦੀ ਮੁਹੱਬਤ ਹੈ ਕਿ ਇਤਨੀ ਚਾਹਤਾਂ ਦਾ ਇਜ਼ਹਾਰ ਕਰਦੇ ਨੇ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਹੁਣ ਅਸੀਂ ਪੜ੍ਹੀਏ ਕਮੈਂਟਸ, ਅਤੇ ਕਮੈਂਟਸ ਦੀ ਇੱਕ ਲੰਬੀ ਲਿਸਟ, ਲੇਕਿਨ ਇੰਜ ਮੈਂ ਨਾ ਜ਼ਰੂਰ ਪੜ੍ਹਦਾ ਜਾਵਾਂਗਾ। ਕਿੰਗ ਫਜ਼ਲ ਖਾਨ ਕਾਕੜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਪਿਆ ਕਰਦੇ ਨੇ। ਸ਼ਫਕਤ ਅਲੀ ਖਾਨ ਮੀਊ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਸ਼ੌਕਤ ਅਲੀ ਖਾਨ ਮੀਊ। ਚਾਚਾ ਮੁਸ਼ਤਾਕ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਮਾਸਟਰ ਸਲੀਮ ਜਵੇਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਇਹ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪੀਰ ਮਹਲ ਤੋਂ ਔਰ ਪ੍ਰੋਗਰਾਮ ਦੀ ਤਾਰੀਫ ਕੀਤੀ ਨੇ, ਸਾਰਿਆਂ ਨੂੰ ਸਲਾਮ ਆਖੇ ਨੇ। ਬਿਸਮਿਲਾ ਕਰਾਂ ਜੀ, ਬਿਸਮਿਲਾ ਅਲੀ ਅਮਨ ਜੱਟ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਲਾਮ ਆਖਿਆ ਨੇ ਅਲੀ ਅਮਨ ਜੱਟ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਹਮਦੁਲਾ ਮੱਲਾ ਖੇਲ, ਉਹ ਮੇਰਾ ਭਰਾ, ਕੀ ਹਾਲ ਹੈ, ਕੋਇਟੇ ਦਾ ਮੌਸਮ ਕੈਸਾ ਹੈ? ਆਖਦੇ ਨੇ ਪ੍ਰੋਗਰਾਮ ਕੋਇਟੇ ਤੋਂ ਸੁਣਦਾ ਪਿਆ ਅਤੇ ਪ੍ਰੋਗਰਾਮ ਚੰਗਾ ਕਰ ਰਹੇ ਹੋ। ਮਲਿਕ ਵਸੀਮ ਅਵਾਣ ਮੁੰਡਾ ਸਿਆਲਕੋਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ ਨੇ। ਅਤੇ ਰਜ਼ਾ ਚੌਧਰੀ ਆਖਦੇ ਜੀ, ਤੁਹਾਡਾ ਪ੍ਰੋਗਰਾਮ ਹਮੇਸ਼ਾ ਵਰਗਾ ਜ਼ਬਰਦਸਤ ਹੈ ਅਤੇ ਕਮਾਲ ਹੁੰਦਾ ਹੈ, ਮੈਂ ਵੀ ਅੱਜ ਫਿਰ ਤੁਹਾਡੀ ਆਵਾਜ਼ ਨੂੰ ਇੰਜੋਏ ਕਰ ਰਿਹਾ। ਵਾਹ ਭਾਈ ਵਾਹ, ਤਾਂ ਦਿਲ ਨੂੰ ਖੁਸ਼ੀ ਮਿਲਦੀ ਹੈ ਤੁਹਾਡੀ ਗੱਲਬਾਤ ਸੁਣ ਕੇ। ਰੱਬ ਕਰੇ ਤੁਸੀਂ ਹਮੇਸ਼ਾ ਇਸੀ ਤਰ੍ਹਾਂ ਚਮਕਦੇ ਰਹੋ ਅਤੇ ਸਾਡੇ ਦਿਲਾਂ ਦੇ ਵਿੱਚ ਵਸਦੇ ਰਹੋ। ਕਿਆ ਬਾਤ ਹੈ ਰਜ਼ਾ ਭਾਈ, ਜਿਹੜਾ ਤੁਸੀਂ ਪੰਜਾਬੀ ਦੇ ਵਿੱਚ ਮੈਸੇਜ ਲਿਖਿਆ, ਇਹ ਬੜੇ ਦਿਨਾਂ ਬਾਅਦ ਕੋਈ ਇਸ ਤਰ੍ਹਾਂ ਦਾ ਮੈਸੇਜ। ਅੱਗੇ ਇੱਕ ਫੈਸਲਾਬਾਦ ਤੋਂ ਖਾਤੂਨ ਆਉਂਦੀਆਂ, ਮੈਂ ਨਾਮ ਉਹਨਾਂ ਦਾ ਭੁੱਲ ਗਿਆ, ਉਹ ਜਨਾਬ ਪੰਜਾਬੀ ਦੇ ਵਿੱਚ ਮੈਸੇਜ ਲਿਖਦੀਆਂ ਅਤੇ ਬੜਾ ਚੰਗਾ ਲੱਗਦਾ, ਆਪਣਾਈਅਤ ਮਹਿਸੂਸ ਹੁੰਦੀ ਆ। ਅੱਜ ਮੁੱਦਤ ਬਾਅਦ ਪੰਜਾਬੀ ਦੇ ਵਿੱਚ ਮੈਸੇਜ ਪੜਿਆ ਅਤੇ ਇੱਕ ਚੱਸ ਆ ਗਈ, ਸਰੂਰ ਆ ਗਿਆ। ਮੁਹੰਮਦ ਤਾਰਿਕ ਕੁਵੈਤ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਤਾਰਿਕ ਭਾਈ ਤੁਹਾਡਾ ਕੀ ਹਾਲ ਹੈ, ਠੀਕ ਠਾਕ ਹੋ, ਖੁਸ਼ਬਾਸ਼ ਹੋ, ਪ੍ਰੋਗਰਾਮ ਕੈਸਾ ਲੱਗਦਾ ਪਿਆ? ਵੈਸੇ ਚੰਗਾ ਹੀ ਲੱਗਦਾ ਪਿਆ ਹੋਣਾ ਜਿਹੜਾ ਬੰਦਾ ਕੁਵੈਤ ਤੋਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਮੁਹੰਮਦ ਇਬਰਾਹੀਮ ਜਨਾਬ ਖਾਨੇਵਾਲ ਤੋਂ ਮੇਰਾ ਪ੍ਰੋਗਰਾਮ ਸੁਣਦਾ ਪਿਆ, ਅਤੇ ਰਜ਼ਾ ਚੌਧਰੀ ਨੇ ਆਖਿਆ ਗੀਤ ਲਾਓ ਅਤੇ ਗੀਤ ਡੈਡੀਕੇਟ ਕਰ ਦਿਓ ਇਬਰਾਹੀਮ ਨੂੰ, ਖਾਨੇਵਾਲ ਵਾਲੇ ਜਨਾਬ। ਰਜ਼ਾ ਬਾਈ ਦਾ ਹੁਕਮ ਸਿਰਾਖੀ 'ਤੇ, ਇਬਰਾਹੀਮ ਬਾਈ ਅਗਲਾ ਗੀਤ ਤੁਹਾਡੇ ਨਾਵੇਂ ਆਉਣਾ ਔਰ ਤੁਸੀਂ ਸੁਣਨਾ ਫਿਰ ਦੱਸਣਾ ਕੈਸਾ। ਅਬਦੁੱਲਾ ਗੁੱਜਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਬਦੁੱਲਾ ਗੁੱਜਰ ਨੇ ਗੁਲਾਬ ਦੇ ਫੁੱਲ ਸੈਂਡ ਕੀਤੇ ਨੇ, ਮਿਹਰਬਾਨੀਆਂ। ਗੁਲ ਯਾਸੀਨ ਨਾਜ਼ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਬਹਾਵਲਪੁਰ, ਦਿਲ ਨਸ਼ੀਨ ਰੇਡੀਓ ਲਿਸਨਰ ਕਲੱਬ ਮੁਲਤਾਨ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਔਰ ਸਾਡੇ ਪ੍ਰੋਗਰਾਮ ਦੇ ਵਿੱਚ ਹਫੀਜ਼ ਉਰ ਰਹਿਮਾਨ ਬੱਖਰ ਤੋਂ, ਫੌਜੀ ਅਸਲਮ ਅਤੇ ਇਕਬਾਲ ਸਕਰਦ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਔਰ ਮਾਜ਼ ਅਲੀ ਬਾਦ ਬਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਔਰ ਮੁਆਜ਼ ਅਲੀ ਪਿਸ਼ਾਵਰ ਬਿੱਡ ਬੀਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਮਿਹਰਬਾਨੀਆਂ। ਅਲੀ ਅਮਨ ਜੱਟ ਨੇ ਰੇਡੀਓ ਪੁਰਾਣਾ ਲੱਭਿਆ, ਉਸ ਪੁਰਾਣੇ ਰੇਡੀਓ ਦੇ ਉੱਤੇ ਮੇਰੀ ਤਸਵੀਰ ਐਡਜਸਟ ਕੀਤੀ, ਨਾਮ ਮੇਰਾ ਲਿਖਿਆ ਔਰ 2026 ਲਿਖਿਆ, ਔਰ ਉਹ ਤਸਵੀਰ ਮੈਨੂੰ ਸੈਂਡ ਕੀਤੀ। ਅਲੀ ਅਮਨ ਜੱਟ, ਯਕੀਨ ਆ ਤੁਹਾਡਾ ਖਲਾਸ ਹੈ, ਮੁਹੱਬਤ ਹੈ, ਚਾਹਤ ਹੈ, ਇਤਨੀਆਂ ਚਾਹਤਾਂ ਮੁਹੱਬਤਾਂ ਉਹੀ ਬੰਦਾ ਕਰ ਸਕਦਾ ਜਿਹੜਾ ਬਿਲਕੁਲ ਆਪਣਿਆਂ ਵਰਗਾ ਹੋਵੇ। ਤੂੰ ਕਰਨਾ ਸਾਡੇ ਨਾਲ ਵਫਾ, ਸਾਡੀ ਤੜੇ ਨਾਲ ਵਫਾ ਰਾਸੀ, ਖੁਸ਼ ਵਸਦਾ ਰਹੇ ਵਿੱਚ ਗੈਰਾਂ ਦੇ, ਸਾਡੀ ਹਰ ਦਮ ਢੋਲ ਦੁਆ ਰਾਸੀ, ਉਸੀ ਤੈਡੀ ਤਾਂ ਕਬਰ ਤੋਣੀ, ਸਾਡੀ ਰੱਬ ਦੀ ਜ਼ਾਤ ਗਵਾਹ ਰਾਸੀ, ਔ ਮੱਤਾਂ ਸਮਝੇ ਤੈਕੂੰ ਭੁੱਲ ਵੈਸੂੰ, ਸਾਡੇ ਦਿਲ ਵਿੱਚ ਪਿਆਰ ਸਦਾ ਰਾਸੀ। ਜ਼ਬਰਦਸਤ ਅਲੀ ਅਮਨ ਜੱਟ ਸਾਹਿਬ, ਜ਼ਬਰਦਸਤ, ਤੁਸੀਂ ਬੜਾ ਪਿਆਰਾ ਕਲਾਮ ਜਿਹੜਾ ਲਿਖ ਕੇ ਸੈਂਡ ਕੀਤਾ, ਸ਼ਾਕਰ ਸ਼ੁਜਾਬਾਦੀ ਦਾ ਕਲਾਮ ਆ, ਤੁਸੀਂ ਮੈਂ ਸੈਂਡ ਕੀਤਾ, ਅੱਛਾ ਲੱਗਾ। ਪਾਕ ਫੌਜ ਨੂੰ ਸਲਾਮ ਆਖੇ ਨੇ ਰਜ਼ਾ ਚੌਧਰੀ ਨੇ, ਮੇਰੇ ਤਰਫੋਂ ਵੀ ਪਾਕ ਫੌਜ ਨੂੰ ਸਲੂਟ ਹੋ ਗਿਆ, ਔਰ ਸਲਾਮ ਸਾਡੇ ਸਾਰੇ ਪਾਕਿਸਤਾਨੀਆਂ ਦੇ ਪਾਕ ਫੌਜ ਨੂੰ ਪਹੁੰਚੇ, ਔਰ ਉਹਨਾਂ ਦੀ ਹਿਫਾਜ਼ਤ ਵਾਸਤੇ ਬਹੁਤ ਸਾਰੀਆਂ ਦੁਆਵਾਂ, ਔਰ ਉਹਨਾਂ ਦੀ ਬਦੌਲਤ ਹੀ ਪਾਕਿਸਤਾਨ ਦੀ ਫਿਜ਼ਾਵਾਂ ਦੇ ਵਿੱਚ ਅਸੀਂ ਖੁਸ਼ ਪਏ ਵਸਦੇ ਹਾਂ। ਰਜ਼ਾ ਬਾਈ, ਤੁਹਾਡੀਆਂ ਮੁਹੱਬਤਾਂ ਮੇਰੇ ਕੋਲ ਆ ਰਹੀਆਂ ਨੇ, ਬੜੀਆਂ ਚਾਹਤਾਂ ਆ ਰਹੀਆਂ ਨੇ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਔਰ ਆਪਣੀਆਂ ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਪੇ ਕਰਦੇ ਹੋ। ਮੈਂ ਵੀ ਤੁਹਾਡੇ ਵਾਸਤੇ ਦੁਆਗੋ ਹਾਂ ਕਿ ਅੱਲਾਹ ਪਾਕ ਤੁਹਾਨੂੰ ਸੁੱਖੀ ਸਲਾਮਤ ਰੱਖੇ, ਵਸਦਾ ਰਹੇ। ਲਓ ਜੀ, ਬਾਕੀ ਗੱਲਾਂ ਛੱਡਦੇ ਹਾਂ, ਇਹ ਗੀਤ ਹੈ ਇਹ ਜਨਾਬ ਜਾਸੀ ਰਜ਼ਾ ਚੌਧਰੀ ਦੇ ਨਾਵੇਂ, ਇਹ ਜਾਸੀ ਜਨਾਬ ਇਬਰਾਹੀਮ ਦੇ ਨਾਵੇਂ, ਅਤੇ ਫੇਸਬੁੱਕ 'ਤੇ ਜਿਤਨੇ ਬੰਦਿਆਂ ਦੇ ਮੈਂ ਹੁਣ ਨਾਮ ਲੈਣੇ, ਇਹ ਗੀਤ ਗਿਆ ਜੀ ਉਹਨਾਂ ਦੇ ਨਾਵੇਂ।

ਲਓ ਜੀ ਸ਼ੈਸਤਾ ਆ ਗਿਆ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਖੁਸ਼ਾਬ ਤੋਰਾ ਸ਼ੈਸਤਾ ਆਖਦੇ ਨੇ, ਓਏ ਕੌਣ ਸਾ ਗੀਤ ਲਗਾ ਦਿਆ। ਲਓ ਜਨਾਬ ਸ਼ੈਸਤਾ ਜੀ, ਜੇ ਤੁਸੀਂ ਆਖਿਆ ਹੈ ਗੀਤ ਤੇ ਉਹ ਗੀਤ ਹੀ ਕੱਟਿਆ ਗਿਆ। ਰਜ਼ਾ ਭਾਈ ਆਖਦੇ ਹਨ ਭਿੱਜ ਗਿਆ ਚੋਲਾ ਹੈ ਮਲ ਮਲ ਦਾ, ਇਹ ਨਦੀਮ ਅਬਾਸ ਦੀ ਆਵਾਜ਼ ਹੈ ਅਤੇ ਇਹ ਸਾਨੂੰ ਸੁਣਾਓ ਅਤੇ ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਨਾਵੇਂ ਕਰੋ ਅਤੇ ਨਾਲ ਜਣੇ ਨਾਵੇਂ ਕਰੋ, ਬਲਾਕੀ ਦੇ ਨਾਵੇਂ, ਲਤੀਫ ਮੁਗਲ ਸਾਹਿਬ ਦੇ ਨਾਵੇਂ ਵੀ ਕਰੋ ਅਤੇ ਸਾਰਿਆਂ ਦੇ ਨਾਵੇਂ ਕਰੋ। ਮੈਂ ਆਖਿਆ ਜਨਾਬ ਹੁਕਮ ਸੇ ਰੱਖੀ ਅਤੇ ਹੁਣ ਤੁਸੀਂ ਆਖੋ ਅਤੇ ਮੈਂ ਉਹਦੀ ਗੱਲ ਕਿਵੇਂ ਨਾ ਮੰਨਾਂ। ਲਓ ਫਿਰ ਸੁਣੋ ਜਨਾਬ, ਇੰਜੋਏ ਕਰੋ ਅਤੇ ਮੇਰੇ ਨਾਲ ਰਹੋ, ਮੈਨੂੰ ਦੱਸਣਾ ਜੀ ਕਿ ਤੁਹਾਨੂੰ ਇਹ ਗੀਤ ਕੈਸਾ ਲੱਗਾ ਹੈ।

ਅਸਲਾਮੁਅਲੈਕੁਮ ਅਸਲਾਮੁਅਲੈਕੁਮ ਐਂਡ ਅਸਲਾਮੁਅਲੈਕੁਮ ਤੇ ਵੈਲਕਮ ਬੈਕ ਮੇਰੇ ਸੋਹਣੇ ਤੇ ਮਨਮੋਹਣੇ ਭੈਣਾਂ ਤੇ ਭਰਾ। ਪ੍ਰੋਗਰਾਮ ਨੇ ਰਾਵੀ ਕਿਨਾਰੇ ਆਰਜੇ ਨੇ ਗੁਲਾਮ ਅਲੀ ਜਾਵੇਦ ਔਰ ਤੁਹਾਡਾ ਆਪਣਾ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਹੈ। ਤੁਹਾਡੀ ਮੇਰੀ ਮੁਲਾਕਾਤ ਹੁੰਦੀ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਔਰ ਅੱਜ ਵੀ ਮੁਲਾਕਾਤ ਉਵੇਂ ਜਨਾਬ 3 ਵਜੇ ਤੱਕ ਰਾਸੀ। ਇਹ ਪ੍ਰੋਗਰਾਮ ਦਾ ਜਿਹੜਾ ਦੂਜਾ ਹਿੱਸਾ, ਇਸ ਦੂਜੇ ਹਿੱਸੇ ਦੇ ਵਿੱਚ ਇੱਕ ਸੋਹਣੀ ਜਿਹੀ ਤੁਸੀਂ ਸਾਂਝ ਪਾਣੀ ਹੁੰਦੀ ਹੈ। ਆਪਣੇ ਨਫੀਸ ਦੀਆਂ ਉਂਗਲੀਆਂ ਨਾਲ ਇੱਕ ਸੋਹਣਾ ਜਿਹਾ ਮੈਸੇਜ ਲਿਖ ਦਿਓ, ਅੱਛੇ ਦਿਮਾਗ ਦੀ ਅਕਾਸੀ ਕਰਦੇ ਹੋ, ਟਾਪਿਕ 'ਤੇ ਸ਼ੇਅਰਿੰਗ ਕਰਦੇ ਹੋ, ਟਾਪਿਕ ਉਨਵਾਨ ਕੀ ਹੁੰਦਾ ਜ਼ਰੂਰ ਦੱਸੇ ਸਾਂ। ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਦੱਸਦਾ ਜਾਵਾਂ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਅਤੇ 2 ਤਰੀਕੇ ਨੇ। ਪਹਿਲਾ ਤਰੀਕਾ ਤਾਂ ਕਿ ਤੁਸੀਂ ਮੈਨੂੰ ਮੈਸੇਜ ਕਰੋ ਔਰ ਮੈਸੇਜ ਕਰਨ ਵਾਸਤੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ, ਸਭ ਤੋਂ ਪਹਿਲੇ ਟਾਈਪ ਕਰੋ 101 ਯਾਨੀ 101 ਜਦੋਂ 101 ਟਾਈਪ ਕਰ ਲਓਗੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣਾ, ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ ਔਰ ਉਸ ਮੈਸੇਜ ਨੂੰ ਸੈਂਡ ਕਰਨਾ ਜਿਸ ਨੰਬਰ 'ਤੇ, ਉਸ ਨੂੰ ਬੋਲਾ ਕੀ ਆਖਦੇ ਨੇ 4471 ਯਾਨੀ 4471। ਦੂਜਾ ਤਰੀਕਾ ਕਿ ਫੇਸਬੁੱਕ ਦੇ ਪੇਜ 'ਤੇ ਜਾਓ ਔਰ ਸਰਚ ਆਪਸ਼ਨ ਇਹ ਸਰਚ ਕਰੋ FM 101 ਲਾਹੌਰ। ਜਦੋਂ FM 101 ਲਾਹੌਰ ਸਰਚ ਕਰ ਲਓਗੇ ਉੱਥੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ ਹੈ, ਉੱਥੇ ਤੁਸੀਂ ਕਮੈਂਟ ਕਰ ਸਕਦੇ ਹੋ, ਕੋਈ ਰਾਏ ਦੇ ਸਕਦੇ ਹੋ, ਕੋਈ ਗੀਤ ਦੀ ਫਰਮਾਇਸ਼ ਕਰ ਸਕਦੇ ਹੋ ਜਾਂ ਕੋਈ ਹੋਰ ਗੱਲ ਜਿਹੜੀ ਕਿ ਅਖਲਾਕੀ ਤੌਰ 'ਤੇ ਠੀਕ ਜਾਇਜ਼ ਹੋਵੇ ਉਹ ਤੁਸੀਂ ਕਰ ਸਕਦੇ ਹੋ। ਲਓ ਜੀ, ਪ੍ਰੋਗਰਾਮ ਦਾ ਦੂਸਰਾ ਹਿੱਸਾ ਹੈ। ਦੂਸਰੇ ਹਿੱਸੇ ਦੇ ਵਿੱਚ ਟੋਪਿਕ 'ਤੇ ਤੁਸੀਂ ਸਾਂਝ ਪਾਣੀ ਹੁੰਦੀ ਹੈ। ਬਰਸਾਤੀ ਮੌਸਮ ਹੈ, ਬਰਸਾਤੀ ਮੌਸਮ ਦੇ ਹਵਾਲੇ ਨਾਲ ਮੈਂ ਗੱਲ ਕਰਨਾ ਜ਼ਰੂਰੀ ਸਮਝਦਾ ਸਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਤੁਸੀਂ ਮੈਨੂੰ ਦੱਸੋਗੇ, ਬਹੁਤ ਸਾਰੀਆਂ ਮੈਂ ਦੱਸਾਂਗਾ, ਇੱਕ ਦੂਜੇ ਦੀ ਅਸੀਂ ਗੱਲਾਂ ਸੁਣਾਂਗੇ ਅਤੇ ਘਰ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਅਡਾਪਟ ਕਰ ਲਾਂਗੇ ਔਰ ਹੋ ਸਕਦਾ ਅੱਲਾ ਨਾ ਕਰੇ ਕੋਈ ਪਰੇਸ਼ਾਨੀ ਮੁਸੀਬਤ ਆ ਰਹੀ ਹੋਵੇ ਅਤੇ ਉਸ ਤੋਂ ਅਸੀਂ ਬਚ ਜਾਈਏ। ਵੈਸੇ ਬੜਾ ਤਰੀਕਾ ਹੁੰਦਾ ਹੈ ਪਰੇਸ਼ਾਨੀ ਮੁਸੀਬਤ ਤੋਂ ਬਚਣ ਵਾਸਤੇ ਕਿ ਬੰਦਾ ਆਪਣਾ ਸਦਕਾ ਦਿੰਦਾ ਰਹੇ ਔਰ ਸਦਕੇ ਤੋਂ ਬਾਅਦ ਇਹਤਿਆਤੀ ਤਦਾਬੀਰ ਜਿਹੜੀਆਂ ਨੇ ਉਹ ਵੀ ਕਰਦੇ ਰਹੀਏ। ਅਤੇ ਅੱਜ ਦਾ ਟਾਪਿਕ ਇਹ ਕਿ ਬਰਸਾਤੀ ਮੌਸਮ ਦੇ ਵਿੱਚ ਸਾਨੂੰ ਕਿਹੜੀ ਕਿਹੜੀ ਇਹਤਿਆਤ ਕਰਨੀ ਚਾਹੀਦੀ, ਇਹ ਤੁਸੀਂ ਮੈਨੂੰ ਦੱਸਣਾ। ਕੱਲ੍ਹਾਂ ਅੱਜ ਹੈ ਕੋਈ ਨਾ ਲਿਆਜ਼ਾ ਮਾਜ਼ਰਾ ਅਤੇ ਇਸ ਗੱਲ 'ਤੇ ਤੁਸੀਂ ਮੈਨੂੰ ਉਸ ਫੇਸਬੁੱਕ 'ਤੇ ਮੈਸੇਜ ਦੇ ਜ਼ਰੀਏ ਦੱਸ ਸਕਦੇ ਹੋ ਜਾਂ ਫਿਰ 4471 'ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਬਰਸਾਤ ਦੇ ਮੌਸਮ ਦੇ ਵਿੱਚ, ਸਾਵਣ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਸਾਨੂੰ ਖਤਰਾਤ ਨੇ, ਕੀੜੇ ਮਕੌੜਿਆਂ ਦੇ, ਬਾਰਿਸ਼ ਦੇ ਔਰ ਬਾਕੀ ਚੀਜ਼ਾਂ ਦੇ, ਬਿਜਲੀ ਦੇ ਖਤਰਾਤ ਨੇ, ਅਤੇ ਕਿਹੜੀ ਕਿਹੜੀ ਹਿਫਾਜ਼ਤੀ ਤਦਾਬੀਰ ਨੇ ਜਾਂ ਕਿਹੜੀਆਂ ਕਿਹੜੀਆਂ ਇਹਤਿਆਤਾਂ ਨੇ ਜਿਹੜੀਆਂ ਅਸਾਂ ਕਰਨੀਆਂ ਨੇ। ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਲੇਕਿਨ ਅਸੀਂ ਜਦੋਂ ਸਾਰੇ ਰਲ ਕੇ ਕਰਾਂਗੇ ਤਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ, ਨਵੀਆਂ ਗੱਲਾਂ ਉਹ ਸਾਡੇ ਕੋਲ ਪਹੁੰਚ ਜਾਣਗੀਆਂ। ਜਨਾਬ ਅੱਜ ਬੜੇ ਸ਼ਰਾਰਤੀ ਬਣੇ ਹੋਏ ਨੇ ਆਪਣਾ ਜਮਾਲ ਭਾਈ, ਮੈਨੂੰ ਲੱਗਦਾ ਕਿ ਬਾਰਿਸ਼ ਆਈ ਹੋਈ ਹੈ, ਘਰੋਂ ਬਾਹਰ ਨਿਕਲਦੇ ਕੋਈ ਨਹੀਂ ਪਏ ਅਤੇ ਲੱਗੇ ਨੇ ਮੈਸਜਾਂ ਨੂੰ ਔਰ ਆਖੇ ਨੇ ਸਾਰੀ ਦੁਨੀਆ ਕੇ ਗਮ ਹਮਾਰੇ ਹੈ, ਸਾਰੀ ਦੁਨੀਆ ਕੇ ਗਮ ਹਮਾਰੇ ਹੈ ਔਰ ਸਿਤਮ ਯੇ ਹੈ ਕਿ ਹਮ ਤੁਮਹਾਰੇ ਹੈਂ।

ਲੋ ਜੀ ਮੀਆਂ ਫਾਰੂਕ ਸਾਹਿਬ ਕਹਿ ਰਹੇ ਨੇ, ਅਫਤਾਬ ਉਸਤਾਦ ਕਹਿ ਰਹੇ ਨੇ, ਅਸੀਂ ਇੰਜੋਏ ਕਰ ਰਹੇ ਹਾਂ, ਅਸੀਂ ਘੁੰਮਿਰ ਮਾਰ ਰਹੇ, ਅਸੀਂ ਨੱਚ ਰਹੇ ਹਾਂ। ਚਾਚਾ ਸਲੀਮ, ਵਕਾਰ ਸਿੰਧੀ, ਅਲੀ ਸਕਲੈਨ, ਅਲੀ ਹਮਜ਼ਾ, ਮੈਂ ਰਤੀਕ ਚੈਂਪੀਅਨ, ਮਾਸਟਰ ਨਸੀਮ ਤੇ ਮਜ਼ਰ ਪਾਕਿਸਤਾਨੀ ਇੰਜੋਏ ਕਰ ਰਹੇ ਨੇ ਮੇਰੇ ਪ੍ਰੋਗਰਾਮ।

ਹਾਏ ਜੱਗ ਮੇਰੇ ਉੱਤੇ ਹੱਸਦਾ ਹੈ, ਤੇਰੇ ਪਿੱਛੇ ਰੋਲ ਗਈ ਹਾਂ, ਜੱਗ ਮੇਰੇ ਉੱਤੇ ਹੱਸਦਾ ਹੈ। ਫੈਜ਼ਾ ਨਸੀਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਫੈਜ਼ਾ ਨਸੀਰ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਕਮੈਂਟਸ ਕੀਤੇ ਨੇ। ਫੈਜ਼ਾ ਨਸੀਰ ਬਹੁਤ ਸ਼ੁਕਰੀਆ।

ਲਓ ਜਨਾਬ, ਗੱਲ ਕਰ ਰਿਹਾ ਸੀ ਕੁਛ ਹਿਫਾਜ਼ਤੀ ਤਦਾਬੀਰਾਂ ਦੀ। ਅੱਜ ਦਾ ਟੋਪਿਕ ਵੀ ਸਾਡਾ ਇਹ ਹੈ ਕਿ ਹਿਫਾਜ਼ਤੀ ਤਦਾਬੀਰਾਂ ਇਸ ਮੌਸਮ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ। ਖਵਾਤੀਨ ਔਰ ਮਰਦ ਸਾਰੇ ਦੱਸਣ, ਆਪਣੀ ਆਪਣੀ ਗੱਲ ਦੱਸਣ, ਇਸ ਵਾਸਤੇ ਕਿ ਅਸੀਂ ਇੱਕ ਦੂਜੇ ਨੂੰ ਰਿਮਾਇੰਡ ਕਰਾਈਏ। ਅੱਜ ਕੱਲ੍ਹਾਂ ਕੋਈ ਨਹੀਂ ਮੈਨੂੰ ਪਤਾ, ਲੇਕਿਨ ਤੁਸੀਂ 4471 'ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਫੇਸਬੁੱਕ ਦੇ ਕਮੈਂਟਸ 'ਤੇ ਜਾ ਕੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਬਰਸਾਤੀ ਮੌਸਮ ਦੇ ਵਿੱਚ, ਸਾਵਣ ਦੇ ਮੌਸਮ ਦੇ ਵਿੱਚ, ਜਿੱਦਾਂ ਸਾਨੂੰ ਕੀੜਿਆਂ ਮਕੌੜਿਆਂ ਦਾ ਵੀ ਡਰ ਹੈ, ਘਰ ਦੀਆਂ ਚੀਜ਼ਾਂ ਦਾ ਵੀ ਇਹ ਖਰਾਬ ਹੋਣ ਦਾ ਘਰ ਡਰ ਹੈ, ਉੱਤੋਂ ਬਾਰਿਸ਼ਾਂ ਦਾ ਵੀ ਮਸਲਾ ਹੈ, ਔਰ ਹਿਫਾਜ਼ਤੀ ਤਦਾਬੀਰ ਵੀ ਅਸਾਂ ਕਰਨੀਆਂ ਨੇ, ਘਰ ਤੋਂ ਬਾਹਰ ਵੀ ਜਾਣਾ, ਜ਼ਰੂਰਤ ਦੀਆਂ ਚੀਜ਼ਾਂ ਵੀ ਲੈਣੀਆਂ ਨੇ, ਅਤੇ ਅਸੀਂ ਕਿਹੜੀਆਂ ਕਿਹੜੀਆਂ ਇਤਿਹਾਤੀ ਤਦਾਬੀਰਾਂ ਨੇ ਜਿਹੜੀਆਂ ਸਾਨੂੰ ਕਰਨੀਆਂ ਪੈਂਦੀਆਂ ਨੇ ਜਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਸਨੀ ਚਨੋਟੀ ਬਾਈ ਜਾਣ ਦਾ ਹੁਕਮ ਆਏ, ਸਨੀ ਚਨੋਟੀ ਹੁਕਮ ਤੁਹਾਡਾ ਹੋਵੇ ਤਾਂ ਮੈਂ ਫਿਰ ਉਸਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦਾ।

ਲਓ ਜੀ, ਰੁਬੀਨਾ ਜੱਟੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ। ਰੁਬੀਨਾ ਜੱਟੀ ਆਖਦੇ ਨੇ ਕਿ ਹਰ ਸੁਬਹ ਦਿਨ ਦਾ ਆਗਾਜ਼ ਸਦਕੇ ਦੇ ਨਾਲ ਕਰੋ, ਬਹੁਤ ਸਾਰੀਆਂ ਬਿਮਾਰੀਆਂ ਬਹੁਤ ਸਾਰੀ ਪਰੇਸ਼ਾਨੀਆਂ ਤੋਂ ਤੁਸੀਂ ਬਚੋਗੇ, ਅੱਲਾਹ ਪਾਕ ਤੁਹਾਡੀ ਹਿਫਾਜ਼ਤ ਕਰੇਗਾ। ਲਿਹਾਜ਼ਾ ਆਪਣੇ ਦਿਨ ਦਾ ਆਗਾਜ਼ ਸਦਕੇ ਨਾਲ ਕਰੋ।

ਲਓ ਜੀ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ, ਸਵੇਰ ਰਾਂਝਾ ਸਿਆਲ ਮੋੜ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ। ਬਿਲਾਲ ਆਫਿਸ ਆਸਿਫ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ। ਵਾਹਿਦ ਬੰਦ ਰੋਡ ਤੋਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਸਈਦ। ਗੋਜਰੇ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਮਲਿਕ ਜਾਫਰ। ਚਨੋਰ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਐਸ਼ਾ ਇਸਮਾਈ। ਲਾਹੌਰ ਤੋਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਜਮੀਲ। ਐਂਟੀ ਕਰਪਸ਼ਨ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਬਦੁਲ ਰਊਫ ਨੇ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ। ਅਬਦੁਲ ਜੱਬਾਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਜ਼ੁਬੈਰ ਰਫੀਕ, ਥੈਂਕ ਯੂ ਸੋ ਮੱਚ। ਰਾਣਾ ਆਫਤਾਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਮੋਇਨ ਉਰ ਰਹਿਮਾਨ, ਡਾਕਟਰ ਮੋਇਨ ਉਰ ਰਹਿਮਾਨ, ਥੈਂਕ ਯੂ ਸੋ ਮੱਚ। ਹਮਾਦ ਬਾਬਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਫੈਸਲ ਬਾਈ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਨਈਮ ਸਾਹਿਬ ਪੀ ਟੀ ਵੀ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਈਮ ਹੁਸੈਨ ਅਖਤ ਨੇ ਅਸਲਾਮ ਅਲੈਕੁਮ ਅਗਲਾ ਸੌਂਗ ਮੇਰੀ ਪਿਆਰੀ ਬੇਟੀ ਅਬੀਆ ਨਈਮ ਕੇ ਨਾਮ ਕਰ ਦੇ ਨਈਮ ਬਰਮੂਸਾ ਨਹੀਂ ਬਾਈ ਜ਼ਰੂਰ ਅਗਲਾ ਗੀਤ ਤੁਹਾਡੀ ਬੇਟੀ ਅਬੀਆ ਦੇ ਨਾਮ ਹੋਏਗਾ

ਲਓ ਜੀ, ਜਮਾਲ ਭਾਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਉਹ ਆਖਦੇ ਨੇ ਕਿ ਬਰਸਾਤ ਦੇ ਮੌਸਮ ਦੇ ਵਿੱਚ, ਬਾਰਿਸ਼ ਦੇ ਮੌਸਮ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਇਹਨਾਂ ਨੂੰ ਗਲੀਆਂ ਦੇ ਵਿੱਚ ਪਾਣੀ ਦੇ ਵਿੱਚ ਨਹਾਉਣ ਦੀ ਕੱਤਨ ਕੱਤਨ ਇਜਾਜ਼ਤ ਨਾ ਦਿਓ, ਬੱਚਿਆਂ ਨੂੰ ਇਹ ਗੈਰ ਜ਼ਰੂਰੀ ਹੱਥਾਂ ਦੇ ਵਿੱਚ ਨਾ ਦਿਓ ਔਰ ਉਹਨਾਂ ਨੂੰ ਆਜ਼ਾਦ ਨਾ ਛੋੜ ਦਿਓ ਬਰਸਾਤ ਦੇ ਮੌਸਮ ਦੇ ਵਿੱਚ। ਬੱਚੇ ਗਲੀਆਂ ਦੇ ਵਿੱਚ ਜਿਹੜੇ ਵੱਜਦੇ ਨੇ, ਦਰੁਕਦੇ ਨੇ ਔਰ ਪਾਣੀ ਦੇ ਵਿੱਚ ਨਹਾਉਂਦੇ ਨੇ, ਬਿਲਕੁਲ ਨਹੀਂ ਭੇਜਣਾ। ਬਿਮਾਰੀਆਂ ਦਾ ਖਤਰਾ ਵੀ ਹੁੰਦਾ, ਹੋਰ ਬਹੁਤ ਸਾਰੇ ਖਤਰਾਤ ਹੁੰਦੇ ਨੇ। ਇਹ ਜਨਾਬ ਐਸਨ ਜਮਾਲ ਭਾਈ, ਦੋ ਸਾਂਝਾਂ ਹੁਣ ਤੱਕ ਅਜਣ ਤੱਕ ਆਈਆਂ ਨੇ, ਹੋਰ ਕੋਈ ਸਾਂਝ ਨਹੀਂ ਆਈ। ਔਰ ਆਖਦੇ ਨੇ ਕੁਛ ਵੱਡੇ ਵੀ ਸਾਡੇ ਛੋਟੇ ਹੁੰਦੇ ਨੇ, ਉਹਨਾਂ ਦਾ ਵੀ ਖਿਆਲ ਰੱਖਣਾ ਹੁੰਦਾ, ਉਹਨਾਂ ਦੀ ਮੁਰਾਦ ਦੇ ਕੇ ਜਿਹੜੇ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਨੇ, ਅਸਾਂ ਉਹਨਾਂ ਦਾ ਵੀ ਖਿਆਲ ਕਰਨਾ, ਉਹਨਾਂ ਦੇ ਅੱਛੇ ਬੁਰੇ ਦਾ ਜ਼ਰੂਰ ਸੋਚਣਾ। ਬੜੀ ਸੋਹਣੀ ਗੱਲ ਕੀਤੀ ਤੁਸੀਂ, ਬਜ਼ੁਰਗਾਂ ਦਾ ਜਿਹੜਾ ਹੈ ਹੱਕ ਹੁੰਦਾ ਘਰਾਂ ਦੇ ਵਿੱਚ ਔਰ ਉਹ ਰਹਿਣਾ ਚਾਹੀਦਾ। ਜਿਹੜੀਆਂ ਨਸਲਾਂ ਬਜ਼ੁਰਗਾਂ ਦਾ ਇਹਤਰਾਮ ਨਹੀਂ ਕਰਦੀਆਂ, ਉਹ ਕਦੀ ਕਾਮਯਾਬ ਨਹੀਂ ਹੁੰਦੀਆਂ, ਕਦੀ ਇੱਜ਼ਤ ਨਹੀਂ ਪੈਂਦੀਆਂ। ਮੈਂ ਅਕਸਰ ਬਲਕਿ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਖਦਾ ਕਿ ਜਨਾਬ ਉਸਦਾ ਵੀ ਕਬਰਿਸਤਾਨ ਦਾ ਵੀ ਜਾ ਕੇ ਚੱਕਰ ਲਾ ਕੇ ਆਓ ਅਤੇ ਉੱਤੇ ਪਤਾ ਕਰਕੇ ਆਓ ਕਿ ਜਿਹੜੇ ਸਾਡੇ ਬਜ਼ੁਰਗਾਂ ਦੀ, ਸਾਡੇ ਪਿਆਰਾਂ ਦੀ, ਸਾਡੇ ਵੱਡਿਆਂ ਦੀਆਂ ਕਬਰਾਂ ਨੇ, ਬਾਰਿਸ਼ਾਂ ਹੋਈਆਂ ਨੇ, ਕਿਧਰੇ ਡੰਮ ਤਾਂ ਨਹੀਂ ਗਈਆਂ, ਕਿਧਰੇ ਢਲ ਤਾਂ ਨਹੀਂ ਗਈਆਂ, ਕਿਧਰੇ ਪਾਣੀ ਥੱਲੇ ਬਹਿ ਤਾਂ ਨਹੀਂ ਗਿਆ, ਜਾਂ ਕਬਰਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ, ਇਹ ਜਾ ਕੇ ਜ਼ਰੂਰ ਪਤਾ ਕਰੋ। ਉਸ ਤੋਂ ਇਲਾਵਾ ਬਾਜ਼ ਔਕਾਤ ਕਬਰਾਂ ਦੇ ਆਸ ਪਾਸ ਇਤਨਾ ਘਾਸ ਹੋ ਜਾਂਦਾ, ਇਤਨੀ ਜੜੀ ਬੂਟੀਆਂ ਹੋ ਜਾਂਦੀਆਂ ਨੇ, ਇਤਨਾ ਗੰਦ ਬਣ ਜਾਂਦਾ, ਉਹਨੂੰ ਵੀ ਸਾਫ਼ ਕਰਨਾ ਜ਼ਰੂਰੀ ਹੁੰਦਾ।

ਸਾਡੇ ਦੋਸਤ ਨੇ ਉਹਨਾਂ ਨੇ ਮੈਸੇਜ ਕੀਤਾ ਮੁਹੰਮਦ ਅਸ਼ਰਫ ਔਰ ਉਹ ਆਖਦੇ ਨੇ ਕਿ ਜਨਾਬ ਤੁਸੀਂ ਜਦੋਂ ਬਾਰਿਸ਼ ਦੇ ਮੌਸਮ ਦੇ ਵਿੱਚ ਬਾਹਰ ਨਿਕਲੋ ਆਪਣੀ ਗੱਡੀ ਜਾਂ ਬਾਈਕ ਦਾ ਜ਼ਰੂਰ ਖਿਆਲ ਕਰ ਲਓ ਜੇ ਬਾਰਿਸ਼ ਹੋ ਗਈ ਅਤੇ ਬਾਈਕ ਦਾ ਜਿਹੜਾ ਹੈ ਖਾਸ ਕਰਕੇ ਉਹ ਕੀ ਬੋਲਦੇ ਨੇ ਪਲੱਗ ਜਿਹੜਾ ਉਹਨੂੰ ਚੈੱਕ ਕਰ ਲਓ ਜਾਂ ਉਹਨੂੰ ਅੱਛੀ ਤਰ੍ਹਾਂ ਡਾਂਪ ਲਓ ਇਹ ਨਾ ਹੋਵੇ ਬਾਰਿਸ਼ ਦੇ ਪਾਣੀ ਦੇ ਵਿੱਚ ਗਿੱਲਾ ਹੋ ਜਾਵੇ ਉੱਤੋਂ ਬਾਰਿਸ਼ ਦਾ ਪਾਣੀ ਹੋਵੇ ਗੋਡੇ ਗੋਡੇ ਪਾਣੀ ਹੋਵੇ ਵਿੱਚ ਬੰਦਾ ਜਾਂਦਾ ਪਿਓ ਸਕੂਟਰ ਉਸ ਦਰੀਕੇ ਹੋਵੇ ਤਾਂ ਕਿੱਡਾ ਚੰਗਾ ਲੱਗ ਸੀ ਕਿਵੇਂ ਲੱਗ ਸੀ ਜ਼ਰਾ ਵੇਖੋ ਤਾਂ ਸਹੀ ਮਾਹੌਲ ਕੈਸਾ ਸੀ ਇਸੇ ਤਰ੍ਹਾਂ ਅੱਲਾ ਨਾ ਕਰੇ ਬਾਰਿਸ਼ ਦੇ ਮੌਸਮ ਦੇ ਵਿੱਚ ਗੱਡੀ ਜਿਹੜੀ ਹੈ ਉਹ ਰੁਕ ਜਾਵੇ ਅਤੇ ਗੱਡੀ ਦੇ ਵਿੱਚ ਪਾਣੀ ਪਵਣ ਲੱਗ ਜਾਵੇ ਬੰਦਾ ਫਿਰ ਕਿਸੇ ਪਾਸੇ ਦਾ ਨਹੀਂ ਰਹਿੰਦਾ ਇਹਨਾਂ ਚੀਜ਼ਾਂ ਨੂੰ ਇਹਤਿਆਤ ਕਰਨੀ ਹੈ ਕਿ ਅਸੀਂ ਕਿਧਰੇ ਰੁਕ ਜਾਣਾ ਹੈ ਜਾਂ ਫਿਰ ਬਾਰਿਸ਼ ਦੇ ਮੌਸਮ ਦੇ ਵਿੱਚ ਬਾਹਰ ਨਹੀਂ ਨਿਕਲਣਾ ਹਾਸ਼ਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਹਾਸ਼ਰ ਬਾਈ ਪਹਿਲੀ ਦਫ਼ਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਥੈਂਕ ਯੂ ਸੋ ਮੱਚ ਹਾਸ਼ਰ ਆਖਦੇ ਨੇ ਕਿ ਜਦੋਂ ਤੁਸੀਂ ਆਪਣਾ ਘਰ ਛੋੜ ਕੇ ਕਿਸੇ ਦੂਸਰੇ ਇਲਾਕੇ ਦੇ ਵਿੱਚ ਜਾਓ ਜਿੱਦਾਂ ਟ੍ਰਿਪ ਲਈ ਜਾਂ ਕਿਸੇ ਹੋਰ ਕੰਮ ਲਈ ਤਾਂ ਉਦੋਂ ਆਪਣੇ ਘਰ ਦੀਆਂ ਖਿੜਕੀਆਂ ਜਿਹੜੀਆਂ ਨੇ ਇਹ ਬੰਦ ਕਰਕੇ ਜਾਓ ਔਰ ਬਿਜਲੀ ਦਾ ਮੇਨ ਸੁੱਚ ਵੀ ਬੰਦ ਕਰਕੇ ਜਾਓ ਬੜੀ ਸੋਹਣੀ ਗੱਲ ਕੀਤੀ ਅਤੇ ਮਸ਼ਵਰਾ ਦਿਓ ਜਿਹੜਾ ਫਰਿੱਜ ਹੁੰਦਾ ਉਹਨੂੰ ਕੀ ਕਰਨਾ ਹੁੰਦਾ ਉਹਨੂੰ ਬੰਦ ਕਰਨਾ ਹੁੰਦਾ ਖੁੱਲ੍ਹਾ ਰੱਖਣਾ ਹੁੰਦਾ ਜਾਂ ਕੀ ਕਰਨਾ ਹੁੰਦਾ ਗੱਲ ਕੀਤੀ ਅਤੇ ਮਸ਼ਵਰਾ ਦਿਓ ਜਿਹੜਾ ਫਰਿੱਜ ਹੁੰਦਾ ਉਹਨੂੰ ਕੀ ਕਰਨਾ ਹੁੰਦਾ ਉਹਨੂੰ ਬੰਦ ਕਰਨਾ ਹੁੰਦਾ ਖੁੱਲ੍ਹਾ ਰੱਖਣਾ ਹੁੰਦਾ ਜਾਂ ਕੀ ਕਰਨਾ ਹੁੰਦਾ

ਪਕਵਾਨ। ਸਾਡਾ ਪ੍ਰੋਗਰਾਮ ਸੁਣ ਰਹੇ ਨੇ ਗੁਲਯਾਸੀਨ ਨਾਜ਼ ਔਰ ਮੁਨੱਵਰ ਅਬਾਸ, ਤੁਹਾਡਾ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਆਪਣੀਆਂ ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ। ਹਿਫਾਜ਼ਤੀ ਇਹਤਿਆਤੀ ਤਦਾਬੀਰ 'ਤੇ ਜ਼ਰੂਰ ਗੱਲ ਕਰੋ। ਔਰ ਅਲੀ ਅਹਿਮਦ ਜੱਟ, ਤੁਹਾਡੇ ਬਹੁਤ ਸਾਰੇ ਮੈਸੇਜ ਔਰ ਮੇਰੀ ਆਵਾਜ਼, ਮੇਰੀ ਵਾਇਸ, ਇਹਨੂੰ ਤੁਸੀਂ ਪਸੰਦ ਕਰ ਰਹੇ ਹੋ, ਲੇਕਿਨ ਹਿਫਾਜ਼ਤੀ ਇਹਤਿਆਤੀ ਤਦਾਬੀਰ ਜਿਹੜੀਆਂ ਨੇ ਇਸ 'ਤੇ ਵੀ ਗੱਲ ਕਰੋ, ਇਸ ਵਾਸਤੇ ਕਿ ਅਸੀਂ ਸ਼ੇਅਰ ਕਰਨੀਆਂ ਨੇ। ਬਹੁਤ ਸਾਰੇ ਲੋਕਾਂ ਨੂੰ ਗੱਲਾਂ ਯਾਦ ਨਹੀਂ ਆਉਂਦੀਆਂ, ਲੇਕਿਨ ਉਹ ਫਿਰ ਕੀ ਹੁੰਦਾ ਭਲਾ, ਪਤਾ ਲੱਗ ਜਾਂਦਾ, ਯਾਦ ਆ ਜਾਂਦੀਆਂ ਨੇ ਅਤੇ ਮੱਝ ਚਰਦੀ ਸਿਰ 'ਚ ਆਇਆ। ਸਨੀ ਚਨੋਟੀ ਲਿਖਦੇ ਨੇ, ਮੱਝ ਚਰਦੀ ਸਿਰ 'ਚ ਆਇਆ, ਕੋਈ ਦੀ ਦੱਸ ਸਕਣਾ ਹੈ, ਤੂੰ ਸੱਦਿਆ ਅਤੇ ਮੈਂ ਨਹੀਂ ਆਇਆ। ਕੋਈ ਦੀ ਦੱਸ ਸਕਣਾ, ਤੂੰ ਸੱਦਿਆ ਅਤੇ ਮੈਂ ਨਹੀਂ ਆਇਆ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤਲਹਾ ਜ਼ੁਬੈਰ ਸ਼ਾਮੀ ਰੋਡ ਲਾਹੌਰ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ ਤਲਹਾ ਭਾਈ ਵੈਲਕਮ ਤਲਹਾ ਜ਼ੁਬੈਰ ਸ਼ਾਮੀ ਤਲਹਾ ਜ਼ੁਬੈਰ ਕੀ ਹਾਲ ਹੈ ਤੁਹਾਡਾ ਠੀਕ ਹੋ ਖੁਸ਼ ਹੋ ਸ਼ਾਮੀ ਰੋਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਆਖਦੇ ਨੇ ਗੁਲਾਮ ਅਲੀ ਜਵੇਦ ਭਾਈ ਸੱਚਾ ਆਊਟਸਟੈਂਡਿੰਗ ਪ੍ਰੋਗਰਾਮ ਚੱਸ ਆ ਗਈ ਜੇ ਹਾਏ ਹਾਏ ਇਦੂ ਇੰਗਲਿਸ਼ ਇਦੂ ਪੰਜਾਬੀ ਜਿਹੜਾ ਤੁਸੀਂ ਮਿਕਸ ਕੀਤੀ ਹੈ ਮੈਨੂੰ ਵੀ ਸਵਾਦ ਆ ਗਿਆ ਗੱਲ ਦਾ ਚਲਾ ਬਾਈ ਤੁਹਾਨੂੰ ਵੈਲਕਮ ਆਖਦਾ ਖੁਸ਼ ਆਮਦੀਦ ਆਖਦਾ ਜੀ ਆਇਆਂ ਨੂੰ ਆਖਦਾ ਟਾਪਿਕ ਤੇ ਸਾਂਝ ਭਾਵਨਾ ਦੱਸੋ ਇਸ ਮੌਸਮ ਦੇ ਵਿੱਚ ਫਲਸਤੀ ਤਦਾਬੀਰ ਇਤਿਹਾਤੀ ਤਦਾਬੀਰ ਕਿਹੜੀਆਂ ਕਿਹੜੀਆਂ ਕਰਨੀਆਂ ਚਾਹੀਦੀਆਂ ਲਓ ਜੀ ਇੱਕ ਸਾਡੀ ਬਹਿਣ ਨੇ ਮੈਸੇਜ ਕੀਤਾ ਸਾਨੂੰ ਨੌਰੀਨ ਹੈ ਔਰ ਕਹਿੰਦੀਆਂ ਨੇ ਕਿ ਜਿਹੜੇ ਦਿਹਾਤੀ ਇਲਾਕੇ ਦੇ ਵਿੱਚ ਤੰਦੂਰੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਮਾਵਾਂ ਭੈਣਾਂ ਨੂੰ ਆਖੋ ਜਦੋਂ ਬਾਰਿਸ਼ ਆਵੇ ਉਹਨਾਂ ਤੰਦੂਰੀਆਂ ਨੂੰ ਕਿਸੇ ਅੱਛੇ ਬੋਰੇ ਨਾਲ ਅੱਛੀ ਕੱਲੀ ਯਾਨੀ ਛਾਪਰ ਦੇ ਨਾਲ ਡਾਂਪ ਲਵੋ ਮੁਸਲਸਲ ਬਾਰਿਸ਼ਾਂ ਦੀ ਵਜ੍ਹਾ ਤੋਂ ਉਹ ਤੰਦੂਰੀਆਂ ਜਿਹੜੀਆਂ ਨੇ ਉਹ ਗਿਰ ਜਾਂਦੀਆਂ ਨੇ ਅਤੇ ਬਹੁਤ ਵੱਡਾ ਕਿਸੇ ਔਰਤ ਦਾ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਨੌਰੀਨ ਜੀ ਬਿਲਕੁਲ ਠੀਕ ਆਖਿਆ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ

ਲਓ ਜੀ ਅੱਜ ਨਵੇਂ ਨਵੇਂ ਲਿਸਨਰ ਨੇ ਕਿਹਾ ਬਾਤ ਹੈ ਸਕੀਨਾ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਸਕੀਨਾ ਜੀ ਵੈਲਕਮ ਬਿਸਮਿਲਲਾ ਤੇ ਜੀ ਆਇਆਂ ਨੂੰ ਸਕੀਨਾ ਆਖਦੇ ਨੇ ਕਿ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਮੈਂ ਮਜਬੂਰ ਹੋ ਗਈ ਹਾਂ ਮੈਸੇਜ ਕਰਨ ਤੇ ਔਰ ਆਖਦੇ ਨੇ ਕਿ ਇਹਨਾਂ ਨੂੰ ਇਹ ਆਖੋ ਕਿ ਜਿਹੜੇ ਅਸੀਂ ਸਰਦੀਆਂ ਦੇ ਕੱਪੜੇ ਪੈਕ ਕਰਕੇ ਰੱਖਦੇ ਹਾਂ ਜਦੋਂ ਬਰਸਾਤ ਦਾ ਮੌਸਮ ਖਤਮ ਹੋਵੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਫ਼ਾ ਹਵਾ ਜ਼ਰੂਰ ਲਵਾਵਣ ਧੁੱਪ ਜ਼ਰੂਰ ਲਵਾਵਣ ਬਿਲਕੁਲ ਤੁਸੀਂ ਸੋਹਣੀ ਗੱਲ ਕੀਤੀ ਮੈਂ ਇਹਦੇ ਨਾਲ ਕਹਾਂਗਾ ਕੱਪੜਿਆਂ ਨੂੰ ਵੀ ਜ਼ਰੂਰ ਹਵਾ ਲਵਾਓ ਅਤੇ ਉਹਦੇ ਨਾਲ ਜਿਹੜੇ ਅਸੀਂ ਰੱਖੇ ਉਹਨੇ ਕੰਬਲ ਵਗੈਰਾ ਰਜ਼ਾਈਆਂ ਤੁਲਾਈਆਂ ਉਹਨਾਂ ਨੂੰ ਇੱਕ ਦਫ਼ਾ ਹਵਾ ਜਿਹੜੀ ਹੈ ਉਹ ਜ਼ਰੂਰ ਲਵਾਉਣੀ ਲੇਕਿਨ ਕਦੋਂ ਲਵਾਉਣੀ ਜਦੋਂ ਬਰਸਾਤ ਦਾ ਮੌਸਮ ਖਤਮ ਹੋ ਜਾਵੇ ਔਰ ਧੁੱਪ ਚੰਗੀ ਨਿਕਲ ਆਵੇ ਉਸ ਟਾਈਮ ਅਸਾਂ ਕੀ ਕਰਨਾ ਕਿ ਜਿਹੜੇ ਸਰਦੀਆਂ ਦੇ ਕੱਪੜੇ ਅਸੀਂ ਸੰਭਾਲ ਕੇ ਰੱਖੇ ਹੋਏ ਨੇ ਉਹਨਾਂ ਨੂੰ ਇੱਕ ਦਫ਼ਾ ਹਵਾ ਜ਼ਰੂਰ ਲਾਉਣੀ ਬਿਲਕੁਲ ਤੁਸੀਂ ਇਹ ਗੱਲ ਸਹੀ ਕੀਤੀ ਹੈ ਉਹਦੀ ਵਜ੍ਹਾ ਵੀ ਉਹਨਾਂ ਦੇ ਖਰਾਬ ਹੋਣ ਦੇ ਵੀ ਚਾਂਸ ਹੁੰਦੇ ਨੇ ਰੰਗ ਵੀ ਫਿੱਟ ਸਕਦਾ ਔਰ ਵਿੱਚ ਉਹਨਾਂ ਦੇ ਸਮੈਲ ਪੈਦਾ ਹੋ ਜਾਂਦੀ ਉਸ ਤੋਂ ਵੀ ਜਾਨ ਛਡਾਉਣੀ ਹੈ ਵੈਸੇ ਅਗਰ ਕੋਈ ਮੈਨੂੰ ਮਾਂ ਬਹਿਣੇ ਵੀ ਦੱਸਦੀ ਨਾ ਕਿ ਕੱਪੜਿਆਂ ਦੇ ਵਿੱਚ ਕਿਹੜੀ ਕਿਸਮ ਦੀ ਕੋਈ ਦਵਾਈ ਰੱਖਣੀ ਚਾਹੀਦੀ ਹੈ ਜਿਹਦੇ ਨਾਲ ਉਹਦੇ ਵਿੱਚ ਸਮੈਲ ਵੀ ਪੈਦਾ ਨਾ ਹੋਵੇ ਰੰਗ ਵੀ ਘੋੜਾ ਨਾ ਹੋਵੇ ਉੱਲੀ ਵੀ ਨਾ ਲੱਗੇ ਇਹ ਤੂੰ ਸਮਝ ਦੱਸਣਾ ਜਿਹੜੀ ਘਰਾਂ ਦੇ ਵਿੱਚ ਸਿਵੀ ਲੱਗ ਜਾਂਦੀ ਹੈ ਲੱਕੜ ਨੂੰ ਸਿਵੀ ਔਰ ਲੱਕੜ ਨੂੰ ਖਾ ਜਾਂਦੀ ਹੈ ਖਾਸ ਕਰਕੇ ਜਿਹੜੀਆਂ ਅਲਮਾਰੀਆਂ ਹੁੰਦੀਆਂ ਨੇ ਬਰਤਨਾਂ ਵਾਲੀਆਂ ਜਾਂ ਕੱਪੜਿਆਂ ਵਾਲੀਆਂ ਉਹਨਾਂ ਨੂੰ ਸਿਵੀ ਜਦੋਂ ਲੱਗਦੀ ਹੈ ਤਾਂ ਐਸੀ ਮਰਜ਼ ਹੈ ਐਸੀ ਬਿਮਾਰੀ ਕਿ ਅੰਦਰ ਉਦੋਂ ਪਤਾ ਲੱਗਦਾ ਜਦੋਂ ਪੂਰਾ ਖਾ ਗਈ ਹੈ ਉਹਦੀ ਫਸਦੀ ਤਦਾਬੀਰ ਵੀ ਸਾਨੂੰ ਦੱਸੋ ਲਓ ਜਨਾਬ ਰਜ਼ਾ ਚੌਧਰੀ ਅਮਾਨਤਗੜ੍ਹ ਅਤੇ ਫੈਜ਼ਲ ਨਸੀਰ ਨੂੰ ਸਲਾਮ ਆਖਦੇ ਨੇ ਸਲਾਮ ਤੁਹਾਡੇ ਪਹੁੰਚ ਗਏ

ਲਓ ਜੀ, ਰੁਬੀਨਾ ਜੱਟੀ ਸਾਹਿਬਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਔਰ ਰੁਬੀਨਾ ਨੇ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਔਰ ਆਖਿਆ ਕੁਛ ਤਬੀਅਤ ਠੀਕ ਨਹੀਂ। ਅਸੀਂ ਸਾਰੇ ਦੁਆਗੋ ਹਾਂ ਰੁਬੀਨਾ ਵਾਸਤੇ, ਕੱਲਾ ਪਾਕ ਉਹਨੂੰ ਤਬੀਅਤ ਉਹਦੀ ਠੀਕ ਕਰੇ, ਔਰ ਹਮੇਸ਼ਾ ਖੁਸ਼ ਵਸਣ, ਆਬਾਦ ਰਹਿਣ, ਔਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਹਿਣ। ਰਜ਼ਾ ਚੌਧਰੀ ਬਾਈ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਪੂਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਰਹਿੰਦੇ ਹੋ, ਅੱਲਾਹ ਪਾਕ ਤੁਹਾਨੂੰ ਸੁੱਖੀ ਸਲਾਮਤ ਰੱਖੇ। ਹੋਰ ਜਿਹੜੇ ਦੋਸਤ ਆਬਾਬ ਹਨ ਜਿਨ੍ਹਾਂ ਦੇ ਨਾਮ ਅਸੀਂ ਨਹੀਂ ਲਾ ਸਕੇ ਜਾਂ ਜਿਨ੍ਹਾਂ ਦੇ ਮੈਸੇਜ ਨਹੀਂ ਪੜ੍ਹ ਸਕੇ, ਉਹਨਾਂ ਤੋਂ ਮਾਜ਼ਰਤ। ਜਮੀਲ ਬਾਈ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਔਰ ਜਮੀਲ ਬਾਈ ਆਖਦੇ ਨੇ ਹੱਸਦੇ ਵਸਦੇ ਰਹੋ। ਬਾਈ ਜਾਨ ਜਨਾਬ, ਤੁਸੀਂ ਵੀ ਹੱਸਦੇ ਵਸਦੇ ਰਹੋ, ਔਰ ਆਖਦੇ ਨੇ ਕਿ ਸੋਹਣਾ ਬੋਲਦੇ ਹੋ, ਗੱਲ ਅੱਛੀ ਕਰਦੇ ਹੋ, ਔਰ ਸਾਨੂੰ ਸਕੂਨ ਮਿਲਦਾ। ਜਨਾਬ ਤੁਸੀਂ ਖੁਸ਼ ਰਹੋ, ਔਰ ਅਗਰ ਤੁਸੀਂ ਮੇਰੇ ਬੋਲਣ ਨਾਲ ਖੁਸ਼ ਹੁੰਦੇ ਹੋ ਤਾਂ ਮੈਂ ਤਾਂ ਹਜ਼ਾਰ ਬਾਰ ਬੋਲਾਂ ਤੁਹਾਡੇ ਵਾਸਤੇ ਬੋਲਾਂ, ਔਰ ਮੇਰੀ ਵਜ੍ਹਾ ਤੋਂ ਅਗਰ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਮੈਂ ਕੁਰਬਾਨ, ਮੈਂ ਸਦਕੇ, ਮੈਂ ਵਾਰਾ ਗਿਆ। ਲਓ ਜੀ, ਪ੍ਰੋਗਰਾਮ ਦੇ ਵੇਲੇ ਮੁੱਕਣ ਵਾਲੇ ਪਾਸੇ ਆ ਗਏ, ਜਿਹੜੀ ਅੱਜ ਇੱਥੇ ਅਤੀ ਤਦਾਬੀਰਾਂ 'ਤੇ ਗੱਲਾਂ ਕੀਤੀਆਂ, ਪਲੀਜ਼ ਇਹਨਾਂ ਨੂੰ ਥੋੜ੍ਹਾ ਜਿਹਾ ਇੱਕ ਵਾਰੀ ਰਿਵਿਊ ਕਰ ਲਵਿਆ, ਇਹਨਾਂ 'ਤੇ ਨਜ਼ਰਸਾਨੀ ਕਰ ਲਵਿਆ, ਇਹਨਾਂ ਨੂੰ ਚੈੱਕ ਕਰ ਲਵਿਆ ਕਰ ਲਵਿਆ ਮੈਂ ਤਾਂ ਫਿਰ ਆ ਕੇ ਤੁਹਾਡੇ ਨਾਲ ਖੱਪਣਾ, ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਦਾ ਵੇਲਾ ਮੁੱਕ ਗਿਆ, ਸਾਹਵਾਂ ਨੇ ਕੀਤੀ ਵਫਾ, ਜ਼ਿੰਦਗੀ ਰਹੀ ਬਾਕੀ। ਅਗਲੇ ਹਫ਼ਤੇ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਸਾਂ। ਉਦੋਂ ਤੱਕ ਰੱਬ ਰਾਖਾ ਅਤੇ ਅੱਲਾ ਬੇਲੀ।

0: there's music, and then there's magic. One Above, FM 101.
1: ਸੋਹਣੇ ਭੈਣ ਭਰਾਓ ਅਤੇ ਮੇਰੇ ਬਜ਼ੁਰਗੋ, ਇਸ ਉਮੀਦ ਦੇ ਨਾਲ ਕਿ ਤੁਸੀਂ ਅਲਹਮਦੁਲਿਲਾ ਬਿਲਕੁਲ ਠੀਕ ਠਾਕ ਅਤੇ ਸਿਹਤਮੰਦ ਹੋਵੋਗੇ। ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਬਹੁਤ ਬਹੁਤ ਸਲਾਮ ਅਰਜ਼ ਕਰਦੀ ਹੈ। ਸੋਹਣੇ ਭੈਣ ਭਰਾਓ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਬਹੁਤ ਬਹੁਤ ਅਤੇ ਬਹੁਤ ਹੀ ਜ਼ਿਆਦਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਮੈਨੂੰ ਅਤੇ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਹੋ ਅਤੇ ਆਪਣੀ ਦੁਆਵਾਂ ਦੇ ਅਨਮੋਲ ਤੋਹਫੇ ਘੱਲਦੇ ਰਹਿੰਦੇ ਹੋ। ਭੈਣੋ ਭਰਾਓ, ਤਾਰੀਫ ਦੇ ਅਸਲ ਹੱਕਦਾਰ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੇ, ਜਿਨ੍ਹਾਂ ਦੀ ਮਾਹਰਾਨਾ ਰਾਏ ਤੇ ਮਸ਼ਵਰੇ ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਬਣਦੇ ਨੇ। ਮੈਂ ਤੇ ਸਿਰਫ ਤੁਹਾਡੀ SMS ਤੇ ਈਮੇਲਸ ਦੀ ਤਰਜਮਾਨ ਆ। ਚਲੋ ਬਹਰਹਾਲ ਕੋਈ ਗੱਲ ਨਹੀਂ, ਤੁਹਾਡੀ ਤਾਰੀਫ ਸਿਰ ਮੱਥੇ ਤੇ, ਤੁਹਾਡੀ ਤਾਰੀਫ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਮੌਜੂਦ ਨੇ, ਜਿਹੜੇ ਤੁਹਾਨੂੰ ਤਿੱਬੀ ਰਹਿਨਮਾਈ ਫਰਾਹਮ ਕਰਨਗੇ। ਲੇਕਿਨ ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਉਸ ਤੋਂ ਬਾਅਦ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਮਿਲਾਂਗੇ ਅਤੇ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਜ਼ਰਾ ਨੇੜੇ ਆ ਜਾਓ ਅਤੇ ਆਪਣੀ ਤਵੱਜੋ ਪ੍ਰੋਗਰਾਮ ਵੱਲ ਰੱਖੋ, ਕਿਉਂਕਿ ਹੁਣ ਮਿਲਣੇ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਵੈਲਕਮ ਜੀ ਆਇਆਂ ਨੂੰ ਅਤੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਣ ਦਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਇਹ ਤਾਂ ਮੇਰਾ ਤਿੱਬੀ ਫਰੀਜ਼ਾ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਹਵਾਲੇ ਨਾਲ ਰਹਿਨਮਾਈ ਫਰਾਹਮ ਕਰਾਂ ਅਤੇ ਉਹਨਾਂ ਨੂੰ ਐਸੇ ਮਸ਼ਵਰੇ ਦਿਆਂ ਜਿਨ੍ਹਾਂ 'ਤੇ ਅਮਲ ਕਰਕੇ ਉਹ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਣ। ਲਿਹਾਜ਼ਾ ਇਹਦੇ 'ਚ ਸ਼ੁਕਰੀਆ ਦੀ ਕੋਈ ਜ਼ਰੂਰਤ ਨਹੀਂ
1: ਜੀ। ਅੱਛਾ ਸੁਲੇਮਾਨ ਸਾਹਿਬ, ਹਮੇਸ਼ਾ ਇਸ ਤਰ੍ਹਾਂ ਈਮੇਲਸ ਔਰ SMS ਢੇਰ ਲੱਗੇ ਹੋਏ ਨੇ, ਤੇ ਕਿਉਂ ਨਾ ਪਹਿਲੇ ਇੱਕ ਇਹੀ ਕੰਮ ਸ਼ੁਰੂ ਕਰ ਲਈਏ।
2: ਹਾਂ ਜੀ ਬਿਲਕੁਲ ਜੀ ਬਿਲਕੁਲ।
1: ਪਹਿਲੀ ਈਮੇਲ ਸਾਨੂੰ ਮਿਲੀ ਹੈ, ਉਸਮਾਨ ਖਾਲੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਮੇਰਾ ਜਿਸਮ ਬਹੁਤ ਬੇਡੋਲ ਅਤੇ ਬਦਨੁਮਾ ਹੋ ਗਿਆ, ਮੋਟਾਪੇ ਦੀ ਵਜ੍ਹਾ ਤੋਂ ਮੇਰੇ ਸਾਰੇ ਕੱਪੜੇ ਤੰਗ ਹੋ ਗਏ ਨੇ ਅਤੇ ਮੇਰੇ ਸਾਰੇ ਦੋਸਤ ਮੈਨੂੰ ਤੰਜ਼ ਕਰਦੇ ਨੇ। ਮੈਂ ਹੁਣ ਸਖਤ ਕਿਸਮ ਦੀ ਡਾਇਟਿੰਗ ਸ਼ੁਰੂ ਕੀਤੀ ਹੈ, ਸਾਰਾ ਦਿਨ ਵਿੱਚ 2 ਰਾਸੀ ਜਾਂ 2 ਸਲਾਈਸ ਚਾਹ ਨਾਲ ਖਾ ਰਿਹਾ ਵਾਂ। ਲੇਕਿਨ ਮਸਲਾ ਇਹ ਵੇ ਕਿ ਇਹਦੇ ਨਾਲ ਕਮਜ਼ੋਰੀ ਬਹੁਤ ਹੋ ਗਈ ਹੈ, ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ, ਚੱਕਰ ਆਉਂਦੇ ਨੇ ਅਤੇ ਪਿੰਡਲੀਆਂ 'ਚ ਦਰਦ ਅਤੇ ਖਿਚਾਓ ਮਹਿਸੂਸ ਹੁੰਦਾ ਹੈ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਮੇਰਾ ਮੋਟਾਪਾ ਵੀ ਦੂਰ ਹੋ ਜਾਏ ਅਤੇ ਕਮਜ਼ੋਰੀ ਵੀ ਨਾ ਹੋਵੇ, ਬੜੀ ਮਿਹਰਬਾਨੀ।
2: ਉਸਮਾਨ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੋਟਾਪਾ ਜਿਸਮ ਨੂੰ ਬਦਨਮਾ ਅਤੇ ਬਿਮਾਰੀਆਂ ਦੀ ਅਮਾਜਗਾਹ ਬਣਾ ਦਿੰਦਾ
1: ਹੈ। ਬਿਲਕੁਲ,
2: ਲਿਹਾਜ਼ਾ ਇਹਨੂੰ ਦੂਰ ਕਰਨਾ ਹੀ ਬੇਹੱਦ ਜ਼ਰੂਰੀ ਹੈ। ਲੇਕਿਨ ਇਹ ਗੱਲ ਯਾਦ ਰੱਖੋ ਕਿ ਡਾਇਟਿੰਗ ਤਿੱਬੀ ਇਤਬਾਰ ਨਾਲ ਬਹੁਤ ਮੁਜ਼ਰ ਹੈ।
1: ਬਿਲਕੁਲ,
2: ਕਿਉਂਕਿ ਮੁਤਲ ਖੁਰਾਕ ਲੈਣਾ ਜ਼ਰੂਰੀ ਹੈ ਜਿਹੜੀ ਇੱਕ ਮੁਆਲਜੀ ਤਰਤੀਬ ਦੇ ਸਕਦਾ ਹੈ। ਮੇਰੇ ਭਾਈ, ਤੁਸੀਂ ਦੋਸਤਾਂ ਦੇ ਤੰਦ ਦੀ ਪਰਵਾਹ ਨਾ ਕਰੋ, ਬਲਕਿ ਇਹ ਸਮਝੋ ਕਿ ਉਹਨਾਂ ਦਾ ਤੰਦ ਤੁਹਾਨੂੰ ਇਲਾਜ ਵੱਲ ਰਾਗਬ ਕਰ ਰਿਹਾ।
1: ਹਾਂਜੀ, ਅਸਲ ਵਜ੍ਹਾ ਇਹੀ ਹੈ।
2: ਤੁਸੀਂ ਬਾਕਾਇਦਗੀ ਨਾਲ ਇਲਾਜ ਕਰਾ ਕੇ ਇਸ ਬੁਰੇ ਮਰਜ਼ ਤੋਂ ਜਾਨ ਛੁਡਾਉਣੀ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਬਹੁਤ ਹੀ ਮੌਜੂਦ ਅਤੇ ਅਜ਼ਮੂਦਾ ਦਵਾਈ ਤਜਵੀਜ਼ ਕੀਤੀ ਹੈ ਅਤੇ ਨਾਲ ਹੀ ਤੁਹਾਡੇ ਲਈ ਐਸੀ ਗਜ਼ਾ ਵੀ ਤਰਤੀਬ ਦਿੱਤੀ ਹੈ ਜਿਹੜੀ ਨਾ ਤਾਂ ਜਿਸਮ ਨੂੰ ਮੋਟਾ ਹੋਣ ਦੇਵੇਗੀ ਅਤੇ ਨਾ ਹੀ ਉਹਦੇ ਨਾਲ ਕਿਸੇ ਕਿਸਮ ਦੀ ਕਮਜ਼ੋਰੀ ਹੋਵੇਗੀ, ਬਲਕਿ ਚੰਦ ਹਫ਼ਤੇ ਇਲਾਜ ਤੋਂ ਬਾਅਦ ਤੁਹਾਡਾ ਜਿਸਮ ਇਨਸ਼ਾਅੱਲਾ ਦੁਬਲਾ ਪਤਲਾ ਅਤੇ ਸਲਿਮ ਸਮਾਰਟ ਹੋ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਉਸਮਾਨ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣ ਲਿਆ, ਹੁਣ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਹੈ ਤਾਂ ਕਿ ਤੁਸੀਂ ਸਮਾਰਟ ਹੋ ਜਾਓ ਅਤੇ ਤੁਹਾਡੇ ਕੱਪੜੇ ਬੇਕਾਰ ਨਾ ਜਾਣ। ਸੁਲੇਮਾਨ ਸਾਹਿਬ, ਵੈਸੇ ਗੱਲ ਹੈ ਕਿ ਮੋਟੇ ਬੰਦੇ ਨੂੰ ਹਰ ਕੋਈ ਛੇੜਦਾ ਕਿ ਬੜੇ ਮੋਟੇ ਹੋ ਰਹੇ ਹੋ, ਕੀ ਖਾਦਾ ਤੇ ਇਹ ਨੀ ਪਤਾ ਕਿ ਵਿਚਾਰਾ ਮੋਟਾ ਤੇ ਫਾਕਾ ਕਸ਼ੀ ਕਰਦਾ ਫੇਰ ਵੀ ਪਤਲਾ ਨਹੀਂ ਹੁੰਦਾ
2: ਜੀ ਸਹਿਮਾ ਜੀ ਬਲਕਿ ਮੋਟੇ ਨੂੰ ਤੇ ਮੋਟੇ ਹੋਣ ਦੀ ਫਿਕਰ ਤੇ ਟੈਨਸ਼ਨ ਪਤਲਾ ਨਹੀਂ ਹੋਣ ਦਿੰਦੀ
1: ਹਾਂਜੀ ਹਾਂਜੀ
2: ਐਸੇ ਲਈ ਕਹਿੰਦੇ ਨੇ ਕਿ ਫੌਰਨ ਇਲਾਜ ਹੋਣਾ ਜ਼ਰੂਰੀ ਹੈ
1: ਜੀ ਬੇਸ਼ੱਕ ਬੇਸ਼ੱਕ ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ ਜੀ ਸੋਹਣੇ ਭੈਣ ਭਰਾਓ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਨੂੰ ਅਹਿਮੀਅਤ ਦਿਓ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਚ ਮੁਬਤਲਾ ਹੋ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਲ ਸਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ ਸਾਡਾ ਪਤਾ ਤੇ ਫੋਨ ਨੰਬਰ ਏ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com ਜੀ ਮੇਰੇ ਭੈਣ ਭਰਾਓ ਪਤਾ ਤਾਂ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਬਾਕੀ ਮੇਲਸ ਔਰ SMS ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ SMS ਜਿਹੜੀ ਏ ਉਹ ਲਿਖੀ ਏ ਸਾਨੂੰ ਭਾਈ ਸਾਹਿਬ ਨੇ
2: ਜੀ ਜੀ
1: ਇਹਨਾਂ ਨੇ ਆਪਣਾ ਨਾਂ ਜ਼ਾਹਿਰ ਨਹੀਂ ਕੀਤਾ ਅਲਬਤਾ ਲਿਖਦੇ ਨੇ ਕਿ ਜਨਾਬੀ ਆਲੀ ਮੈਂ TV ਤੇ ਸਟੇਜ ਆਰਟਿਸਟ ਹਾਂ ਮਸਲਾ ਇਹ ਵੇ ਕਿ ਮੇਰੇ ਵਾਲ ਬਹੁਤ ਝੜਦੇ ਨੇ ਬਲਕਿ ਸਿਰ ਦੇ ਦਰਮਿਆਨ ਗੰਜ ਦੀ ਟਿੱਕੀ ਬਣ ਗਈ ਹੈ ਜਿਹਦੇ ਨਾਲ ਮੈਨੂੰ ਬਹੁਤ ਹੀ ਦੁਸ਼ਵਾਰੀ ਪੇਸ਼ ਆ ਰਹੀ ਹੈ ਕਿਉਂਕਿ ਮੈਨੂੰ ਆਪਣੇ ਰੋਲ ਵਾਸਤੇ ਵਿਗ ਇਸਤੇਮਾਲ ਕਰਨੀ ਪੈਂਦੀ ਹੈ ਮੈਂ ਬਹੁਤ ਸਾਰੇ ਇੰਪੋਰਟਡ ਲੋਸ਼ਨ ਅਤੇ ਆਇਲ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ ਬਰਾਏ ਮਿਹਰਬਾਨੀ ਕੋਈ ਬਿਹਤਰੀਨ ਜਿਹੀ ਚੀਜ਼ ਪਾਰਸਲ ਕਰ ਦਿਓ ਸ਼ੁਕਰੀਆ
2: ਮੇਰੇ ਭਾਈ ਮੈਂ ਤੁਹਾਡੀ ਪਰੇਸ਼ਾਨੀ ਨੂੰ ਸਮਝਣਾ ਜ਼ਾਹਿਰ ਹੈ ਕਿ ਇੱਕ ਆਰਟਿਸਟ ਨੂੰ ਤਾਂ ਹਰ ਹਾਲ ਵਿੱਚ ਖੂਬਸੂਰਤ ਨਜ਼ਰ ਆਉਣਾ ਚਾਹੀਦਾ ਹੈ ਲੇਕਿਨ ਤੁਸੀਂ ਹਰ ਗੀਤ ਪਰੇਸ਼ਾਨ ਨਾ ਹੋਵੋ ਕਿਉਂਕਿ ਸਾਡੇ ਲਈ ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਮਸਲਾ ਤਾਂ ਚੰਦ ਦਿਨਾਂ 'ਚ ਠੀਕ ਹੋ ਜਾਏਗਾ ਮੇਰੇ ਭਾਈ ਤੁਸੀਂ ਕੈਮੀਕਲ ਵਾਲੇ ਹੇਅਰ ਆਇਲ ਸ਼ੈਂਪੂ ਜਾਂ ਟਾਨਿਕ ਵਗੈਰਾ ਇਸਤੇਮਾਲ ਨਹੀਂ ਕਰਨੇ ਮੈਂ ਤੁਹਾਡੇ ਲਈ ਖਾਲਿਸ ਜੜੀ ਬੂਟੀਆਂ ਦਾ ਆਇਲ ਪਾਰਸਲ ਕਰਾਇਆ ਏ ਇਹ ਵਾਲਾਂ ਨੂੰ ਮਜ਼ਬੂਤ ਕਰਦਾ ਏ ਖੁਸ਼ਕੀ ਸਿਕਰੀ ਨੂੰ ਸਾਫ਼ ਕਰਦਾ ਏ ਅਤੇ ਥੋੜ੍ਹੇ ਅਰਸੇ ਇਸਤੇਮਾਲ ਦੇ ਬਾਅਦ ਵਾਲ ਗਿਰਨਾ ਬੰਦ ਹੋ ਜਾਣਗੇ ਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਨਵੇਂ ਵਾਲ ਉੱਗਦੇ ਨੇ ਤੁਸੀਂ ਬੜੀ ਪਾਬੰਦੀ ਨਾਲ ਇਹ ਹੇਅਰ ਆਇਲ ਜਿਹੜਾ ਇਸਤੇਮਾਲ ਕਰੋ ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਭਾਈ ਸਾਹਿਬ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਹਾਡੇ ਲਈ ਇਹੋ ਹੀ ਬਿਹਤਰ ਹੈ ਕਿ ਤੁਸੀਂ ਇਸ ਮਸ਼ਵਰੇ ਤੇ ਮੁਕੰਮਲ ਅਮਲ ਕਰੋ ਸੁਲੇਮਾਨ ਸਾਹਿਬ
2: ਜੀ
1: ਇੱਕ ਆਰਟਿਸਟ ਵਾਸਤੇ ਵਾਲਾਂ ਤੋਂ ਮਹਿਰੂਮ ਹੋਣਾ ਤੇ ਬਹੁਤ ਹੀ ਫਿਕਰਮੰਦੀ ਵਾਲੀ ਗੱਲ ਹੈ
2: ਜੀ ਜੀ
1: ਵੈਸੇ ਸੁਲੇਮਾਨ ਸਾਹਿਬ ਆਰਟਿਸਟ ਤੇ ਆਰਟਿਸਟ ਹੁੰਦਾ ਹੈ ਜਦੋਂ ਵਾਲ ਹੋਣ ਤੇ ਹੀਰੋ ਤੇ ਜਦੋਂ ਵਾਲ ਨਾ ਹੋਣ ਤੇ ਫਿਰ ਵਿਲਨ ਦਾ ਕਿਰਦਾਰ ਅਦਾ ਕਰ ਸਕਦੇ ਨੇ
2: ਉਹ ਤੇ ਠੀਕ ਹੈ ਸਹਿਮਾ ਜੀ ਲੇਕਿਨ ਹੀਰੋ ਤੇ ਹੀਰੋ ਹੀ ਹੁੰਦਾ
1: ਬਿਲਕੁਲ ਠੀਕ ਜਿਹੜਾ 10-10 ਬੰਦਿਆਂ ਨੂੰ ਕੱਲਾ ਕੁੱਟਦਾ ਹੈ ਸੁਲੇਮਾਨ ਸਾਹਿਬ ਹੁਣ ਆਨੀ ਆ ਮੈਂ ਆਪਣੇ ਅਸਲ ਕੰਮ ਵੱਲ ਯਾਨੀ ਕਿ ਈਮੇਲਸ ਔਰ SMS ਵੱਲ ਸਾਡੀ ਅਗਲੀ ਈਮੇਲ ਜਿਹੜੀ ਏ ਉਹ ਆਬਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਏ ਫਰਮਾਉਂਦੇ ਨੇ ਜਨਾਬੇ ਆਲੀ ਮੇਰੀ ਉਮਰ 23 ਏ ਮੈਂ ਸਟੂਡੈਂਟ ਹਾਂ ਲੇਕਿਨ ਮੇਰੀ ਬਿਮਾਰੀ ਨੇ ਮੈਨੂੰ ਤਾਲੀਮੀ ਇਤਬਾਰ ਨਾਲ ਵੀ ਸ਼ਦੀਦ ਮੁਤਾਸਰ ਕੀਤਾ ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਕਮਰ ਲੱਤਾਂ ਸਿਰ ਮੋਢਿਆਂ ਤੇ ਬਾਜ਼ੂਆਂ 'ਚ ਹਰ ਵੇਲੇ ਦਰਦ ਹੁੰਦਾ ਕੋਈ ਕੰਮ ਨਹੀਂ ਹੁੰਦਾ ਹਰ ਵੇਲੇ ਥੱਕਣ ਤੇ ਕਮਜ਼ੋਰੀ ਰਹਿੰਦੀ ਏ ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਮਿਹਰਬਾਨੀ ਕਰਕੇ ਮੇਰੇ ਲਈ ਦਵਾਈ ਪਾਰਸਲ ਕਰ ਦਿਓ
2: ਬੇਟਾ ਜੀ ਇਸ ਉਮਰ ਵਿੱਚ 80% ਨੌਜਵਾਨਾਂ ਨੂੰ ਇਹੋ ਜਿਹੀ ਤਕਲੀਫ਼ ਹੋ ਜਾਂਦੀ ਹੈ ਲੇਕਿਨ ਤੁਹਾਡੀ ਕਾਫੀਅਤ ਦੱਸ ਰਹੀ ਹੈ ਕਿ ਤੁਸੀਂ ਬਰ ਵਕਤ ਇਲਾਜ ਵੱਲ ਤਵੱਜੋ ਨਹੀਂ ਕੀਤੀ ਜਿਹਦੀ ਵਜ੍ਹਾ ਨਾਲ ਤੁਹਾਡੀ ਬਿਮਾਰੀ ਕਾਫੀ ਪੇਚੀਦਾ ਹੋ ਗਈ ਹੈ ਬਹਰਹਾਲ ਫਿਕਰ ਨਾ ਕਰੋ ਤੁਸੀਂ ਬਿਲਕੁਲ ਠੀਕ ਹੋ ਜਾਓਗੇ
1: ਇਨਸ਼ਾਅੱਲਾ
2: ਲੇਕਿਨ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਦਵਾਈ ਤੇ ਪਰਹੇਜ਼ ਦੀ ਮੁਕੰਮਲ ਪਾਬੰਦੀ ਕਰੋ ਮੈਂ ਤੁਹਾਡੇ ਲਈ ਜੜੀ ਬੂਟੀਆਂ ਦੀ ਦਵਾਈ ਪਾਰਸਲ ਕਰਾਈ ਹੈ ਉਹ ਆਪਣੀ ਖਾਸ ਤਾਸੀਰ ਦੇ ਬਦੌਲਤ ਯੂਰਨ ਵਿੱਚ ਗੈਰ ਤਬਈ ਅਜਾ ਨੂੰ ਰੋਕੇਗੀ ਨਿਜ਼ਾਮੇ ਹਜ਼ਮ ਤੇ ਨਿਜ਼ਾਮੇ ਜਿਗਰ ਦੀ ਸਲਾਹ ਕਰੇਗੀ ਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ ਤੇ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਭਾਈ ਜੀ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਇਸ ਰਾਏ ਤੇ ਅਮਲ ਵੀ ਕਰਨਾ ਤੇ ਇਨਸ਼ਾਅੱਲਾ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ ਸੁਲੇਮਾਨ ਸਾਹਿਬ ਬੱਚਿਆਂ ਦੀ ਸਿਹਤ ਵੱਲ ਤਵੱਜੋ ਕਰਨਾ ਤੇ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਨਾ
2: ਜੀ ਜੀ ਬਿਲਕੁਲ
1: ਇਹ ਤੇ ਮਾਂ ਪਿਓ ਨੂੰ ਜਿਹੜਾ ਨਾ ਵਾਚ ਕਰਨਾ ਚਾਹੀਦਾ ਹੈ ਕਿ ਬੱਚੇ ਦੀ ਸਿਹਤ ਕਿਉਂ ਖਰਾਬ ਹੋ ਰਹੀ ਏ ਬੱਚਾ ਕਿੰਨੀ ਖੁਰਾਕ ਖਾ ਰਿਹਾ ਤੇ ਕਿੰਨੀ ਕੁ ਨਹੀਂ وغیرہ وغیرہ.
2: جی بالکل، اگر ماں باپ توجہ رکھن تے بیماریاں دی بہت حد تک روک تھم ہو سکدی ہے.
1: بالکل سلیمان صاحب، اگلی ای میل حاضر ہے جڑی امجد شاہ صاحب نے تحریر کیتی ہے.
2: جی جی.
1: انہاں دا مسئلہ 2-in-1 ہے. لکھ دینے کہ جناب سلیمان صاحب، میری عمر 46 سال ہے.
2: جی.
1: میں گوڈیاں چ درد ہے تے ہائی بلڈ پریشر دی تکلیف ہے. دونوں بیماریاں دی دوائی استعمال کر رہے ہیں لیکن کوئی بیماری بھی مکمل طور تے ٹھیک ہی نہیں ہو رہی.
2: اچھا.
1: سلیمان صاحب، گوڈیاں دے درد نے تے زیادہ پریشان کیتا ہویا ہے. موٹر سائیکل دی کک نہیں لگدی، سیڑھیاں چڑھنا تے زیادہ پیدل چلنا مشکل ہو گیا.
2: جی.
1: انج لگدا جویں گوڈیاں چ رگڑا پیدا ہو گئی نے. سلیمان صاحب، دونوں بیماریاں واسطے کوئی چنگی جی دوائی پارسل کر دی.
2: امجد بھائی، اے دونوں بیماریاں اپنی اپنی جگہ پریشان کن نے. تے یاد رکھو کہ انہاں بیماریاں چ مسلسل دوا تے پرہیز دی ضرورت ہوندی ہے. لہذا چند دن علاج نال مکمل صحت مندی ایک خام خیالی ہے. میرے بھائی، تسی وزن نہیں اٹھانا، سیڑھیاں نہیں چڑھنیاں تے کک نہیں لگانی. یعنی جیڑی چیز بیماری چ اضافہ کردی ہے وہ نہیں کرنی. سرخ گوشت پاویں بکرے دا ہوئے تے پاویں گائے دا تسی بالکل پرہیز کرنا ہے. بازاری کھانے تے فرائیڈ اشیا بھی مضر نے. گوڈیاں تے روگنے السی یا روگنے تل دی مالش کرنا بہتر ہے. واک اونی کرنی ہے جنی گوڈیاں نو تکلیف نہ دے. میرے پائی، میں تہاڈے لئی دوائی پارسل کرائی ہے. تسی 15 دن دوائی استعمال کر کے منو اپنی کیفیت تو آگاہ کرنا ہے تاکہ میں آئندہ دوائی چ مناسب تبدیلی کر سکاں. تسی اللہ تے بھروسہ رکھو، انشاءاللہ تانوں تہاڈی توقعات تو زیادہ فاقہ ہوئے گا.
1: انشاءاللہ تعالی. جی کیوں نہیں. جی محترم، تسی پروفیسر سلیمان صاحب دی رائے سن لئی. ہن تسی اس مشورے تے دوائی تے پوری طرح عمل بھی کرنا ہے. سلیمان صاحب، پروگرام دا وقت محدود ہے لہذا فوراً اگلا ایس ایم ایس تہاڈی نظر کرنی ہے جڑا انعام الہی صاحب نے تحریر کیتا ہے.
2: اچھا.
1: فرماندے نے جناب سلیمان صاحب، میری عمر 26 سال ہے، میں نے ایک ایسی تکلیف ہو گئی جن نے میری صحت برباد کر دیتی ہے.
2: جی.
1: سلیمان صاحب، تسی ماشاءاللہ تجربے کار ایک پروفیسر ہو، تسی تے بیماری دی فوراً ہی تشخیص بھی کر لیندے ہو. سلیمان صاحب، میں علاج واسطے تہانوں آپ ملنا چاہنا تاکہ میں آپ تہانوں ساری پرابلم دس سکاں تے تسی وی میری حالت نو آپ ویکھ کے علاج کر سکو. سلیمان صاحب، مینوں ملاقات دا وقت دیو.
2: بیٹا جی، میں روزانہ صبح 10 بجے تو شام 7 بجے تک دواخانے تے موجود ہوں نا. تسی کسے بھی دن دواخانے تے آ سکدے ہو، میں تہاڈی خدمت لئی حاضر ہاں.
1: سلیمان صاحب، ہمیشہ گو ای میلز بھی باقی نے، ایس ایم ایس بھی باقی نے، تے گلاں تے ہمیشہ میریاں ہن باقی رہ ہی جاندیاں نے، لیکن پروگرام دا ویلا مکیا. سلیمان صاحب، میں تہاڈی آمد تے ماہرانہ رائے دا شکریہ ادا کرنی ہاں.
2: سہما جی، تہاڈا، پروگرام دی ساری ٹیم دا، سارے سننے والیاں دا، سب دا بہت بہت شکریہ.
1: جی بڑی مہربانی. سونے پین پراو، اپنی صحت دا ہمیشہ خیال رکھو. جے رب نہ کرے جے تسی کسی بھی بیماری وچ مبتلا ہو تے پاکستان دے مایا ناز طبیب ہربل فزیشین پروفیسر سلیمان صاحب نو آپ ملو. جس لئی ساڈا پتہ تے فون نمبر اے نے. سلیمان دوا خانہ رجسٹرڈ، پل فلائی اوور بل مقابل مینار پاکستان، مین راوی روڈ، لاہور. فون نمبر 042-377-27160 یعنی 042-377-271-60. موبائل نمبر ہے 03004142608 یعنی 03004142608. تے ساڈا ای میل ایڈریس ہے suleiman.dawakhana@gmail.com. جی میرے محترم سنن والے ہو، ادھے نال ہی اپنی میزبان سائمہ نو اجازت دیو. اگلے پروگرام وچ انشاءاللہ پھر ملیں گے. اس ویلے تک رب رکھا.
0: There's music. And then there's magic. One above FM 101.

0: there's music, and then there's magic. One Above, FM 101.
1: ਸੋਹਣੇ ਭੈਣ ਭਰਾਓ ਤੇ ਮੇਰੇ ਬਜ਼ੁਰਗੋ, ਇਸ ਉਮੀਦ ਦੇ ਨਾਲ ਕਿ ਸਾਡਾ ਇਹ ਪ੍ਰੋਗਰਾਮ ਤੁਹਾਡੇ ਲਈ ਬਿਹਤਰੀਨ ਤਿੱਬੀ ਰਹਿਨਮਾਈ ਦਾ ਸਬਬ ਬਣ ਰਿਹਾ ਹੋਵੇਗਾ, ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਪੁਰਖਲੂਸ ਸਲਾਮ ਅਤੇ ਬਹੁਤ ਸਾਰੀਆਂ ਦੁਆਵਾਂ ਦਾ ਗੁਲਦਸਤਾ ਜਿਹੜਾ ਨਾ ਪੇਸ਼ ਕਰ ਰਹੀ ਹੈ। ਮੋਹਤਰਮ ਸੁਣਨ ਵਾਲਿਓ, ਇਹ ਹਕੀਕਤ ਹੈ ਕਿ ਬਿਮਾਰੀ ਇਨਸਾਨ ਨੂੰ ਬਦਦਿਲ, ਪਰੇਸ਼ਾਨ ਅਤੇ ਉਦਾਸ ਕਰ ਦਿੰਦੀ ਹੈ, ਲੇਕਿਨ ਹਰ ਸ਼ਖਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਿਹਤ ਦੀ ਤਰ੍ਹਾਂ ਬਿਮਾਰੀ ਵੀ ਇੱਕ ਬਦਨੀ ਕੈਫੀਅਤ ਹੈ ਜਿਹੜੀ ਇਲਾਜ ਤੋਂ ਬਾਅਦ ਠੀਕ ਹੋ ਜਾਂਦੀ ਹੈ। ਲਿਹਾਜ਼ਾ ਰੱਬ ਨਾ ਕਰੇ ਜੇ ਤੁਸੀਂ ਵੀ ਕਿਸੇ ਬਿਮਾਰੀ ਨੂੰ ਫੇਸ ਕਰ ਰਹੇ ਹੋ ਅਤੇ ਉਦਾਸ ਜਾਂ ਬਦਦਿਲ ਨਾ ਹੋਵੋ, ਬਲਕਿ ਯਕੀਨ ਰੱਖੋ ਕਿ ਤੁਹਾਡੀ ਬਿਮਾਰੀ ਕਾਬਲੇ ਇਲਾਜ ਹੈ ਅਤੇ ਮੁਨਾਸਿਬ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਤਾਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਓਗੇ। ਸੋਹਣੇ ਭੈਣ ਭਰਾਓ, ਸਾਇਮਾ ਤੁਹਾਨੂੰ ਮੁਖਲਿਸਾਨਾ ਅਤੇ ਹਮਸ਼ੀਰਾਨਾ ਮਸ਼ਵਰਾ ਦਿੰਦੀ ਹੈ ਕਿ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਬਿਮਾਰੀ ਦੇ ਮੁਕੰਮਲ ਤਸ਼ਖੀਸ ਅਤੇ ਮੌਜੂ ਇਲਾਜ ਵਾਸਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਮੌਲਜ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਉਡੀਕਾਂ ਮੁੱਕ ਗਈਆਂ। ਤੁਸੀਂ ਰੇਡੀਓ ਦੇ ਨੇੜੇ ਆ ਜਾਓ ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਅਤੇ ਮੰਨੇ ਪਰਮੰਨੇ ਤਬੀਬ, ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਅਤੇ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਪ੍ਰੋਗਰਾਮ 'ਚ ਤਸ਼ਰੀਫ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਵੈਲਕਮ।
2: ਸਹਿਮਾ ਜੀ, ਸ਼ੁਕਰੀਆ ਅਤੇ ਮੈਂ ਤੁਹਾਡਾ ਅਦਾ ਕਰਨਾ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਮਧੂ ਕਰਕੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡੇ ਨਾਲ ਨਾਲ ਮੈਂ ਆਪਣੇ ਭੈਣ ਭਰਾਵਾਂ ਦਾ ਵੀ ਸ਼ੁਕਰ ਅਦਾ ਕਰਨਾ ਕਿ ਉਹ ਮੈਨੂੰ ਆਪਣੀ ਪੁਰਖਲੂਸ ਦੁਆਵਾਂ ਵਿੱਚ ਯਾਦ ਰੱਖਦੇ ਨੇ।
1: ਬੇਸ਼ੱਕ ਜੀ, ਬੇਸ਼ੱਕ। ਸੁਲੇਮਾਨ ਸਾਹਿਬ, ਬੇਸ਼ੁਮਾਰ ਨਾ ਮੇਰੇ ਕੋਲ ਈਮੇਲਸ ਔਰ SMS ਪਏ ਹੋਏ ਨੇ ਅਤੇ ਮੈਂ ਚਾਹੁੰਦੀ ਹਾਂ ਵਕਤ ਜ਼ਾਇਆ ਕੀਤੇ ਬਗੈਰ ਇਹ ਸਿਲਸਿਲਾ ਸ਼ੁਰੂ ਕਰ ਲਈਏ, ਕੀ ਕਹਿੰਦੇ ਹੋ?
2: ਜੀ ਜੀ, ਬਿਲਕੁਲ ਬਿਲਕੁਲ।
1: ਲਓ ਜੀ, ਸਭ ਤੋਂ ਪਹਿਲੇ ਮੈਂ ਈਮੇਲ ਪੇਸ਼ ਕਰ ਰਹੀ ਹਾਂ ਜਿਹੜੀ ਗੁਫਰਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ, ਮੈਨੂੰ ਗੋਡਿਆਂ ਅਤੇ ਕਮਰ 'ਚ ਬਹੁਤ ਦਰਦ ਹੁੰਦਾ ਹੈ। ਮੈਂ ਬਹੁਤ ਅੱਛੀ ਖੁਰਾਕ ਖਾਂਦਾ ਵਾਂ, ਲੇਕਿਨ ਬਦਨ 'ਚ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਬਾਜ਼ ਵਾਰੀ ਤਾਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਮੈਂ ਜ਼ਿਆਦਾ ਦੇਰ ਬੈਠ ਵੀ ਨਹੀਂ ਸਕਦਾ, ਲਿਹਾਜ਼ਾ ਲੇਟ ਕੇ ਆਰਾਮ ਕਰਨਾ ਪੈਂਦਾ। ਸੁਲੇਮਾਨ ਸਾਹਿਬ, ਮੈਂ ਸਾਰੀ ਤਫਸੀਲ ਲੈਦਾ ਵੀ ਲਿਖੀ ਹੈ, ਤੁਸੀਂ ਮੇਰੇ ਕੇਸ ਦੀ ਹਿਸਟਰੀ ਚੰਗੀ ਤਰ੍ਹਾਂ ਦੇਖ ਲਓ ਅਤੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਤੁਸੀਂ ਅਲੈਦਾ ਕੇਸ ਸੀ ਨਾ ਵੀ ਲਿਖਦੇ ਤਾਂ ਮੈਂ ਸਮਝ ਗਿਆ ਸਾਂ ਕਿ ਤੁਹਾਨੂੰ ਇਸ ਤੋਂ ਪਹਿਲਾਂ ਕਿਹੜੀ ਖਤਰਨਾਕ ਬਿਮਾਰੀ ਹੋਈ ਸੀ। ਬੇਟਾ ਜੀ, ਤੁਸੀਂ ਜਿਹੜੀ ਬਿਮਾਰੀ ਦਾ ਸ਼ਿਕਾਰ ਰਹੇ ਹੋ ਉਹ ਬਹੁਤ ਹੀ ਹੋਲਨਾਕ ਬਿਮਾਰੀ ਹੈ, ਜਿਹਦੇ ਮਨਫੀ ਅਸਰਾਂ ਦੇ ਬਾਇਸ ਪੂਰੇ ਜਿਸਮ ਦਾ ਨਿਜ਼ਾਮ ਅਤੇ ਹਰ ਇੱਕ ਉਜ਼ਵ ਮੁਤਾਸਰ ਹੁੰਦਾ ਹੈ, ਜਿਹਦਾ ਅਮਲੀ ਸਬੂਤ ਤੁਹਾਡੇ ਜੋੜਾਂ ਦਾ ਦਰਦ ਹੈ। ਹਾਲਾਂਕਿ ਤੁਹਾਡੀ ਉਮਰ ਵਿੱਚ ਅਮੂਮਨ ਜੋੜਾਂ ਦਾ ਦਰਦ ਨਹੀਂ ਹੁੰਦਾ, ਬਹਰਹਾਲ ਮੇਰਾ ਖਿਆਲ ਹੈ ਕਿ ਤੁਸੀਂ ਆਪਣੀ ਬਿਮਾਰੀ ਦਾ ਮੁਕੰਮਲ ਇਲਾਜ ਨਹੀਂ ਕਰਵਾਇਆ, ਜਿਹਦੀ ਵਜ੍ਹਾ ਨਾਲ ਇੰਨੀ ਪੇਚੀਦਗੀ ਜ਼ਿਆਦਾ ਹੋ ਗਈ ਹੈ। ਲਿਹਾਜ਼ਾ ਤੁਸੀਂ ਇਲਾਜ 'ਚ ਗਫਲਤ ਬਿਲਕੁਲ ਨਹੀਂ ਕਰਨੀ ਅਤੇ ਤੁਹਾਡੇ ਲਈ ਦਵਾਈ ਪਾਰਸਲ ਕਰਾਈਏ ਜਿਹੜੀ ਬਦਨ ਵਿੱਚ ਮੌਜੂਦ ਜ਼ਹਿਰੀਲੇ ਮਾਦਿਆਂ ਨੂੰ ਖਾਰਜ ਕਰੇਗੀ ਅਤੇ ਅਜ਼ਾਇਬ ਬਦਨੀ ਨੂੰ ਗੁਜ਼ਿਸ਼ਤਾ ਬਿਮਾਰੀ ਦੇ ਜ਼ਰਰ ਤੋਂ ਮਹਿਫੂਜ਼ ਕਰਕੇ ਅਸਾਬੀ ਅਤੇ ਉਜ਼ਲਾਤੀ ਨਿਜ਼ਾਮ ਨੂੰ ਕੁਵਤ ਦੇਵੇਗੀ। ਯੂਰਿਕ ਐਸਿਡ ਅਤੇ ਦੂਜੇ ਫਾਸਦ ਮਾਦੇ ਖਾਰਜ ਹੋਣਗੇ, ਇਨਸ਼ਾਅੱਲਾ ਤੁਹਾਨੂੰ ਚੰਦ ਹਫ਼ਤੇ ਦੇ ਇਲਾਜ ਤੋਂ ਮੁਕੰਮਲ ਆਰਾਮ ਆ ਜਾਏਗਾ,
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਜੀ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਂ ਤਾਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਜੇ ਵਕਤ 'ਤੇ ਇਲਾਜ ਕਰਵਾਇਆ ਜਾਏ
2: ਜੀ ਜੀ
1: ਅਤੇ ਇਨਾਮ ਵਿੱਚ ਸਿਹਤਮੰਦੀ ਮਿਲਦੀ ਹੈ, ਅਤੇ ਜੇ ਇਲਾਜ 'ਚ ਗਫਲਤ ਕੀਤੀ ਜਾਏ ਤੇ ਜੁਰਮਾਨੇ ਵਿੱਚ ਬਿਮਾਰੀ ਦੀ ਪੇਚੀਦਗੀ ਮਿਲਦੀ ਹੈ।
2: ਵਾਹ ਸਹਿਮਾ ਜੀ ਵਾਹ, ਤੁਸੀਂ ਤੇ ਕਮਾਲ ਹੀ ਕਰ ਦਿੱਤਾ ਹੈ।
1: ਕਿਆ
2: ਮੁਸ਼ਾਹਦਾ ਹੈ, ਵਾਹ
1: ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ ਅਗਲਾ ਐਸੇ ਮੈਂ ਸਾਨੂੰ ਲਿਖਿਆ ਹੈ, ਲਿਖਣ ਵਾਲੇ ਨੇ ਸ਼ਹਿਜ਼ਾਦ ਖੁਰਮ ਸਾਹਿਬ, ਫਰਮਾਉਂਦੇ ਨੇ ਕਿ ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਜਨਾਬੀ ਅਲੀ, ਮੈਂ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੇ ਮਸ਼ਵਰੇ ਦਾ ਮੁੰਤਜ਼ਰ ਹਾਂ। ਮੈਂ ਇਸ ਬਾਰੇ ਸਾਰੀ ਹਿਸਟਰੀ ਤਹਿਰੀ ਕੀਤੀ ਹੈ, ਤੁਸੀਂ ਇਹਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਹ ਕੇਸ ਕਾਬਲੇ ਇਲਾਜ ਹੈ ਵੀ ਕਿ ਨਹੀਂ।
2: ਸ਼ਹਿਜ਼ਾਦ ਭਾਈ, ਮੈਂ ਤੁਹਾਡੀ ਕੱਲੀ ਰਿਪੋਰਟ ਤੇ ਕੇਸ ਹਿਸਟਰੀ ਮੁਲਾਜ਼ਾ ਕੀਤੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਯਕੀਨ ਦਵਾਨਾ ਕਿ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲੇ ਇਲਾਜ ਹੈ।
1: ਬਿਲਕੁਲ,
2: ਲਿਹਾਜ਼ਾ ਤੁਸੀਂ ਹੁਣੇ ਰੱਬ ਤੇ ਯਕੀਨ ਰੱਖੋ ਕਿ ਚੰਦ ਹਫ਼ਤੇ ਇਲਾਜ ਤੋਂ ਬਾਅਦ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ ਤੇ ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ SMS ਕੀਤੀ ਸੀ, ਉਹਦਾ ਜਵਾਬ ਸੁਣਿਆ ਤੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਬੜੇ ਹੀ ਤਫਸੀਲ ਨਾਲ ਉਹਦਾ ਮਸ਼ਵਰਾ ਦਿੱਤਾ ਹੈ, ਔਰ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਜਿਹੜਾ ਸੁਲੇਮਾਨ ਸਾਹਿਬ ਨੇ ਮਸ਼ਵਰਾ ਦਿੱਤਾ ਇਹਦੇ ਤੇ ਅਮਲ ਕਰੋ ਤੇ ਆਪਣਾ ਇਲਾਜ ਕਰਾਓ। ਬਰ ਵਕਤ ਇਲਾਜ ਨਾ ਕਰਵਾਉਣਾ ਬਿਮਾਰੀ ਨੂੰ ਪੇਚੀਦਾ ਕਰਨ ਦੇ ਮੁਦਰਾਤੀ ਫੇ, ਲਿਹਾਜ਼ਾ ਬਿਮਾਰੀ ਦੀ ਮੁਕੰਮਲ ਤਸ਼ਖੀਸ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਨਾਸ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਭੈਣ ਭਰਾ, ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀਆਂ ਬਾਕੀ ਈਮੇਲਸ ਤੇ SMS। ਸੁਲੇਮਾਨ ਸਾਹਿਬ
2: ਜੀ, ਜੀ
1: ਅੱਧੀ ਛੁੱਟੀ ਤੇ ਗਈ ਜੇ ਮੁੱਕ ਤੇ ਤੁਸੀਂ ਕੁਛ ਵੀ ਨਹੀਂ ਖਾਧਾ ਪੀਤਾ, ਨਾ ਮੇਰੇ ਵਾਸਤੇ ਲਿਖਵਾਇਆ, ਕੀ ਹੋਇਆ?
2: ਬਸ ਅਜੇ ਜੀ ਗੁਜ਼ਾਰਾ ਕਰੋ।
1: ਅੱਛਾ ਜੀ, ਲੋ ਜੀ ਹੁਣ ਮੈਂ SMS ਪੜ੍ਹ ਰਹੀ ਹਾਂ ਜਿਹੜੇ ਸਾਡੀ ਭੈਣ ਹੋਰਾਂ ਨੇ ਤਹਿਰੀਰ ਕੀਤਾ। ਫਰਮਾਉਂਦੀਆਂ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਬੇਟੀ ਦੀ ਉਮਰ 20 ਸਾਲ ਹੈ, ਉਹਨਾਂ ਨੂੰ ਮੁਹਾਸੇ ਬਹੁਤ ਨਿਕਲਦੇ ਰਹੇ ਜਿਨ੍ਹਾਂ 'ਚ ਸਖਤ ਖਾਰਿਸ਼ ਹੁੰਦੀ ਹੈ ਅਤੇ ਸਕਿਨ 'ਤੇ ਮੁਹਾਸਿਆਂ ਦੇ ਨਿਸ਼ਾਨ ਵੀ ਬਣ ਗਏ ਨੇ। ਮੈਂ ਬਹੁਤ ਸਾਰੀਆਂ ਕਰੀਮਾਂ ਅਤੇ ਲੋਸ਼ਨ ਵਗੈਰਾ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏ।
2: ਮੇਰੀ ਭੈਣ, ਮੇਰੀ ਗੱਲ ਯਾਦ ਰੱਖਣਾ ਕਿ ਕਾਸਮੈਟਿਕ ਜਾਂ ਦੂਸਰੀ ਕੈਮੀਕਲ ਵਾਲੀ ਚੀਜ਼ਾਂ ਦੇ ਇਸਤੇਮਾਲ ਨਾਲ ਸਕਿਨ ਮਜ਼ੀਦ ਖਰਾਬ ਹੋ ਜਾਂਦੀ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਕਰੋ। ਤੇਜ਼ ਮਿਰਚ ਮਸਾਲੇ, ਬਾਜ਼ਾਰੀ ਖਾਣੇ, ਬਿਲਖਸੂਸ ਫਾਸਟ ਫੂਡ ਅਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ।
1: ਬਿਲਕੁਲ,
2: ਸਬਜ਼ੀਆਂ ਅਤੇ ਫਲ ਜ਼ਿਆਦਾ ਖਾਓ। ਗੋਸ਼ਤ, ਮੱਛਲੀ, ਮੁਰਗੀ, ਅੰਡਾ, ਤੇਰੀ ਪੈ ਵੀ ਮੁਜ਼ਰ ਨੇ
1: ਜੀ। ਬਿਲਕੁਲ,
2: ਮੈਂ ਤੁਹਾਡੀ ਬੇਟੀ ਵਾਸਤੇ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੀ ਖਾਸ ਅਸੀਰ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਨੂੰ ਖਾਰਜ ਕਰੇਗੀ ਜਿਹਦੇ ਬਾਅਦ ਵਕੀਲ ਮੁਹਾਸੇ ਤੇ ਦਾਗ ਧੱਬੇ ਆਪ ਸਾਫ਼ ਹੋ ਜਾਣਗੇ।
1: ਬਿਲਕੁਲ,
2: ਮੇਰੀ ਭੈਣ, ਬੇਟੀ ਨੂੰ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਾਓ ਤੇ ਪਰਹੇਜ਼ ਪਾਬੰਦੀ ਨਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ, ਇਨਸ਼ਾਅੱਲਾ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ ਨਜ਼ਰ ਆਏਗੀ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਏ ਕਿ ਤੁਹਾਡੀ ਬੇਟੀ ਦਾ ਇਹ ਮਸਲਾ ਤੇ ਚੁਟਕੀ ਵਜਾਉਂਦਿਆਂ ਹੀ ਠੀਕ ਹੋ ਜਾਏਗਾ ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਸਾਡੇ ਕੋਲ ਈਮੇਲ ਆਈ ਹੈ ਜਿਹੜੀ ਸ਼ਾਹਿਦ ਮਕਸੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 50 ਸਾਲ ਦੇ ਕਰੀਬ ਹੈ, ਮਸਲਾ ਇਹ ਵੇ ਕਿ ਮੈਨੂੰ ਪਾਇਲਸ ਦੀ ਪ੍ਰੋਬਲਮ ਹੈ। ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਾਇਆ ਸੀ
2: ਜੀ,
1: ਲੇਕਿਨ ਫੇਰ ਤਕਲੀਫ ਹੋ ਗਈ। ਸੁਲੇਮਾਨ ਸਾਹਿਬ, ਮੈਂ ਦੂਜੀ ਵਾਰੀ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ, ਇਸ ਲਈ ਤੁਹਾਨੂੰ ਈਮੇਲ ਤਹਿਰੀਰ ਕੀਤੀ ਹੈ ਕਿ ਅਗਰ ਇਸ ਬਿਮਾਰੀ ਦਾ ਇਲਾਜ ਮੁਮਕਿਨ ਹੈ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਸ਼ਾਹਿਦ ਭਾਈ, ਤਿੱਬੇ ਯੂਨਾਨੀ ਇੱਕ ਐਸਾ ਵਾਹਿਦ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਪਾਇਲਸ ਦਾ ਮੁਕੰਮਲ ਤੇ ਮੁਸਤਕਿਲ ਇਲਾਜ ਪੇਸ਼ ਕਰਦਾ ਹੈ। ਅਗਰ ਤੁਸੀਂ ਇਸ ਤੋਂ ਪਹਿਲਾਂ ਹੀ ਐਸੇ ਇਲਾਜ ਵੱਲ ਤਵੱਜੋ ਕਰਦੇ ਤੇ ਤੁਹਾਨੂੰ ਪਹਿਲੀ ਵਾਰੀ ਆਪਰੇਸ਼ਨ ਦੀ ਜ਼ਰੂਰਤ ਨਾ ਪੈਂਦੀ। ਬਹਰਹਾਲ ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ। ਮੇਰੇ ਮੁਹਤਰਮ ਭਾਈ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਬਾਜ਼ਾਰੀ ਖਾਣੇ, ਨਾਨ ਤੇ ਦੂਜੀ ਚਟਪਟੀ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਸਬਜ਼ੀਆਂ ਜ਼ਿਆਦਾ ਖਾਓ ਤਾਂ ਕਿ ਫਾਈਬਰ ਵਾਲੀ ਗਜ਼ਾ ਨਾਲ ਅੰਤੜੀਆਂ ਸਾਫ਼ ਹੁੰਦੀਆਂ ਰਹਿਣ ਤੇ ਕਬਜ਼ ਤੋਂ ਵੀ ਨਜਾਤ ਮਿਲੇ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੁੱਦਾ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਅੰਦਰੂਨੀ ਵਰਮ ਤੇ ਆਂਤ ਦੇ ਜ਼ਖਮ ਤੇ ਮੌਕਿਆਂ ਨੂੰ ਜੜ੍ਹਾਂ ਤੋਂ ਖਤਮ ਕਰੇਗੀ।
1: ਬਿਲਕੁਲ,
2: ਜਿਹਦੇ ਬਾਅਦ ਮੌਕੇ ਆਪਣੇ ਆਪ ਖੁਸ਼ੋ ਕੋਕੇ ਝੜ ਜਾਣਗੇ ਤੇ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਤੇ ਮੁਸਤਕਿਲ ਤੌਰ ਤੇ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ ਤਾਂ ਕਿ ਤੁਸੀਂ ਸਰਜਰੀ ਤੋਂ ਬਚ ਜਾਓ ਸੁਲੇਮਾਨ ਸਾਹਿਬ ਜੜੀ ਬੂਟੀਆਂ ਦਾ ਹੀ ਕਮਾਲ ਹੈ ਬਲਕਿ ਮੈਂ ਤੇ ਕਹਾਂਗੀ ਕਿ ਮੌਜਜ਼ਾ ਹੈ ਕਿ ਜਿਹੜੀ ਬਿਮਾਰੀ ਆਪਰੇਸ਼ਨ ਮੰਗਦੀ ਹੈ ਉਹਦਾ ਇਲਾਜ ਆਪਰੇਸ਼ਨ ਤੋਂ ਬਗੈਰ ਮੁਮਕਿਨ ਹੋ ਜਾਂਦਾ
2: ਸਹਿਮਾ ਜੀ ਇਹ ਜੜੀ ਬੂਟੀਆਂ ਦਾ ਇਲਾਜ ਕੋਈ ਮਾਮੂਲੀ ਇਲਾਜ ਨਹੀਂ
1: ਅੱਛਾ
2: ਬਲਕਿ ਇਹ ਖੁਦਾ ਵੱਲੋਂ ਨਾਜ਼ਲ ਕੀਤਾ ਗਿਆ ਇਲਾਜ ਹੈ ਜਿਹਨੂੰ ਪੈਗੰਬਰੀ ਇਲਾਜ ਵੀ ਕਿਹਾ ਜਾਂਦਾ ਹੈ ਇਹ ਇਲਾਜ ਇਨਸਾਨ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਨਾਜ਼ਲ ਕੀਤਾ ਗਿਆ ਸੀ ਲਿਹਾਜ਼ਾ ਅਸੀਂ ਇਹ ਗੁਮਾਨ ਨਹੀਂ ਕਰ ਸਕਦੇ ਕਿ ਇਹ ਇਲਾਜ ਮੌਸਰ ਨਹੀਂ ਹੈ
1: ਬੇਸ਼ੱਕ ਬੇਸ਼ੱਕ ਦੂਜੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਹਾਂ ਕਿ ਇਹ ਇਲਾਜ ਸਰਜਰੀ ਤੋਂ ਬਚਾਉਂਦਾ ਹੈ ਬਿਮਾਰੀ ਨੂੰ ਨਸਾਉਂਦਾ ਹੈ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਵਸੀਮ ਅਰਸ਼ਦ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ ਜੀ
1: ਫਰਮਾਉਂਦੇ ਨੇ ਕਿ ਜਨਾਬੇ ਆਲੀ ਮੈਨੂੰ 1 ਸਾਲ ਤੋਂ ਮਿਗਰੇਨ ਦੀ ਦਰਦ ਦਾ ਪ੍ਰੋਬਲਮ ਹੈ ਮੈਂ ਬੜਾ ਇਲਾਜ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਹੁੰਦਾ ਲਿਹਾਜ਼ਾ ਹੁਣ ਫੈਸਲਾ ਕੀਤਾ ਹੈ ਕਿ ਮੈਂ ਦੇਸੀ ਇਲਾਜ ਵੀ ਅਜ਼ਮਾਵਾਂ ਸੁਲੇਮਾਨ ਸਾਹਿਬ ਅਗਰ ਕੋਈ ਮੌਸਰ ਇਲਾਜ ਹੈ ਤੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ
2: ਵਸੀਮ ਭਾਈ ਇਹ ਕਹਿਣਾ ਬੇਜਾਨਾ ਹੋਵੇਗਾ ਕਿ ਮੈਗਰੀਨ ਦਾ ਕਾਮਯਾਬ ਤੇ ਮੌਸਰ ਇਲਾਜ ਹੀ ਜੜੀ ਬੂਟੀਆਂ ਨਾਲ ਮੁਮਕਿਨ ਹੈ
1: ਹਾਂਜੀ
2: ਇਹਦੇ ਬਰਕਸ ਦੂਸਰੇ ਹਰ ਇਲਾਜ 'ਚ ਦਰਦ ਨੂੰ ਵਕਤੀ ਤੌਰ ਦੇ ਉੱਤੇ ਰੋਕਣ ਵਾਸਤੇ ਦਵਾ ਦਿੱਤੀ ਜਾਂਦੀ ਹੈ ਜਿਹਦੇ ਬਾਅਦ ਮਰੀਜ਼ ਦਰਦ ਕੁਛ ਦਵਾਈਆਂ ਦਾ ਆਦੀ ਹੋ ਜਾਂਦਾ ਹੈ
1: ਹਾਂਜੀ ਹਾਂਜੀ
2: ਮੇਰੇ ਭਾਈ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਮਰਜ਼ ਦੀ ਬੁਨਿਆਦੀ ਵਜ੍ਹਾ ਯਾਨੀ ਦਿਮਾਗ ਦੀ ਖਾਰੀ ਰਤੂਬਤ ਨੂੰ ਮੁਕੰਮਲ ਤੌਰ ਤੇ ਖਾਰਜ ਕਰੇਗੀ ਜਿਹਦੇ ਬਾਅਦ ਮੈਗਰੀਨ ਯਾਨੀ ਦਰਦ ਸ਼ਕੀਕਾ ਜਾਂ ਅੱਧੇ ਸਿਰ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਨੀ ਹੈ ਬੈਂਗਣ ਦਾਲ ਮਸੂਰ ਦਾਲ ਮਾਸ਼ ਮਟਰ ਗੋਭੀ ਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰਨਾ ਤੇ ਰੋਜ਼ਾਨਾ 40 ਜਾਂ 45 ਮਿੰਟ ਦੀ ਵਾਕ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸੁਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਤੇ ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਅੱਲਾ ਕਰਮ ਕਰੇਗਾ ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵੇਲਾ ਮੁਕਦਾ ਜਾ ਰਿਹਾ ਲਿਆ ਤਾਂ ਮੈਂ ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰ ਰਹੀ ਹਾਂ ਜਿਹੜੀ ਮੁਨੱਵਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ ਜੀ
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰੀ ਵਾਲਦਾ ਸਾਹਿਬਾ ਦੀ ਉਮਰ 56 ਸਾਲ ਹੈ ਉਹਨਾਂ ਨੂੰ 7 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ ਜਿਹਦਾ ਬਹੁਤ ਇਲਾਜ ਕਰਵਾਇਆ ਜਿਹਦੇ ਨਾਲ ਸ਼ੂਗਰ ਕਾਫੀ ਕੰਟਰੋਲ ਰਹਿੰਦੀ ਹੈ ਹੁਣ ਮਸਲਾ ਇਹ ਵੇ ਕਿ ਉਹਨਾਂ ਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਭੁੱਖ ਬਿਲਕੁਲ ਨਹੀਂ ਲੱਗਦੀ ਹਰ ਵੇਲੇ ਜਿਸਮ 'ਚ ਦਰਦਾਂ ਮਹਿਸੂਸ ਹੁੰਦੀਆਂ ਨੇ ਅਸੀਂ ਬਹੁਤ ਪਰੇਸ਼ਾਨ ਹਾਂ ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ
2: ਮੁਨੱਵਰ ਭਾਈ ਸ਼ੂਗਰ ਐਸੀ ਮੂਸੀ ਬਿਮਾਰੀ ਹੈ ਜਿਹੜੀ ਜਿਸਮ ਦੇ ਤਮਾਮ ਅਜ਼ਾ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ ਲਿਹਾਜ਼ਾ ਸ਼ੂਗਰ ਦੀ ਮੌਜੂਦਗੀ 'ਚ ਐਸੀ ਦਵਾਈ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਜਿਹੜੀ ਅਸਾਬ ਅਤੇ ਉਜ਼ਲਾਤ ਦੇ ਨਾਲ ਨਾਲ ਗੁਰਦੇ ਅਤੇ ਜਿਗਰ ਨੂੰ ਵੀ ਦਰੁਸਤ ਰੱਖੇ ਮੇਰੇ ਭਾਈ ਤੁਹਾਡੀ ਵਾਲਦਾ ਨੂੰ ਅਜ਼ਲਾਤੀ ਕਮਜ਼ੋਰੀ ਅਤੇ ਜ਼ੋਫੇ ਜਿਗਰ ਦਾ ਮਸਲਾ ਹੈ ਜਿਹਦੇ ਵਾਸਤੇ ਮੈਂ ਇੱਕ ਖਾਸ ਦਵਾਈ ਤਰਤੀਬ ਦਿੱਤੀ ਹੈ ਤੁਸੀਂ ਸ਼ੂਗਰ ਦੀ ਸਾਬਕਾ ਦਵਾਈ ਜਾਰੀ ਰੱਖੋ ਅਤੇ ਉਹਦੇ ਨਾਲ ਹੀ ਇਹ ਪਾਰਸਲ ਕਰਦਾ ਦਵਾਈ ਇਸਤੇਮਾਲ ਕਰੋ ਇਨਸ਼ਾਅੱਲਾ ਬਹੁਤ ਫਾਇਦਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਤੁਹਾਡੀ ਵਾਲਦਾ ਵਾਸਤੇ ਬਹੁਤ ਹੀ ਜ਼ਰੂਰੀ ਹੈ ਸੁਲੇਮਾਨ ਸਾਹਿਬ ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਆ ਰਿਹਾ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ
2: ਜੀ
1: ਲਿਆਦਾ ਬਾਕੀ ਈਮੇਲਸ ਔਰ SMS ਜਿਹੜੇ ਨੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਹੱਦ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
2: ਸਹਿਮਾ ਜੀ ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ ਬੜੀ ਮਿਹਰਬਾਨੀ ਸੋਹਣੇ ਭੈਣ ਭਰਾ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤੇ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਸਾਡਾ ਪਤਾ ਤੇ ਫੋਨ ਨੰਬਰ ਇਹ ਵੀ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਸੋਹਣੇ ਭੈਣ ਭਰਾਓ ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਬਹੁਤ ਮੁਫੀਦ ਮਾਲੂਮਾਤ ਦੇ ਨਾਲ ਤੁਹਾਡੇ ਈਮੇਲ ਤੇ SMS ਲੈ ਕੇ ਹਾਜ਼ਰ ਹੋਵਾਂਗੀ ਉਸ ਵੇਲੇ ਤੱਕ ਰੱਬ ਰੱਖਾਂ